ਸੱਚਾ ਸਾਹਿਬ ਸਤਸਵਾਲੇ ਜ਼ਿੰਦਗੀ ਸੁਪਰ ਪਿਆ ਨਾਨਕ ਬਤਾ।

गुरु सच्चा है, दुनिया नू सच दी रोशनी दे, गुरु दे दरबार विच कूड़े दी कोई थान, उथे सच्चे ही सच निकले। सच्चा गुरु सच दी तकड़ी तोल लै, किसे दी रैत नहीं कर, फिर मेहरवान भी साचा साहेब सद मेहरो। सच्चा भी है ते मेहरो, सदा मेहर। जिस तरह माता पिता दी सारे बच्चियां ते मेहर है, माता पिता दे मन च किसे बच्चे दे मुतलक भी बुरियाई, माता पिता दी ए हर समय कोशिश होंदी है कि साडे बच्चे सुखी है। ऐ संत मित्र उस वाहिगुरु दी उस्तत कर करनी बनदी, जिस वाहिगुरु ने जिन कन कीते अखी नाक, जिन जेबा दित्ती बोले था, एडिया अमल वस्तु दित्ती, ओदी उस्तत कर, ओदी हमेशा सिफत। बंदे को कुछ मिल जाए असी ओदा धन्नवाद कर, ओदा थैंक्स अदा कर। डॉक्टर साहब अख विच मुफ्त दवाई पा देवे, उसके असी रीढ़ी हो जाए, मुफ्त फीस कोई नहीं दे। साडे मन च उसका कितना सत्कार बन। पर हजूर फरमाउंदे ने जिस डॉक्टर ने मुफ्त दवाई पा दी तेरी अख विच, ओदा तू शुकराना करदा है, पर जिस मालिक ने तेनू मुफ्त अखां दित्तियां ओदा भी शुकराना कर, ओदी भी सिफत। तो कीर्तन सिफत, कीर्तन कीर्त प्रभ की गाव मेरी रस्म। आपां सारे मालिक दी सिफत ही जुड़े, सिफत करन वाला या सुनन वाला उनू मिलिया की। हजूर फरमाउंदे ने जिसनू बख्शे सिफत सालाहा, नानक पातशाही पातशाह। ओ पातशाह प्रभ की उस्तत करो संत मीत, सावधान उस्तत तो तुहाडे हुक्म अनुसार सेवक गुरबाणी का कीर्तन कर। अगली पंक्ति साहबां ने स्रोतियां वास्ते फरमाई है कि सावधान, चौकड़े मार के बैठिए, मन एकाग्र, तुरदा तुरदा पानी एक थां ते खड़ा हो जाए ना, ओदे विचों मुंह दिसण लग जांदा, चलदा पानी खड़ो जाए शीशे दा कम दिंदा, चलदा पानी खड़ो जाए विचों मुंह दिसदा प्यारी साध संगत। नाम बाणी कीर्तन दे सदके जे मन एकाग्र हो जाए, उस मन दे अंदरों धन गुरु नानक पातशाह दिसदा। मन दा जुड़ना ही गुरु दे, सारे साचा साहेब सद मेहर। माता पिता दी हर बच्चे वास्ते पसंद, जे मां किसे वेले बच्चे दी गलती नू वेख के कह देंदी है मर जा, हकीकत विच ओ मां जिहड़ी है बच्चे नू नहीं कहिंदी, ओदियां बुरियाइयां नू कहिंदी है, अंदरों तां आसीस देंदी है। पूता माता की सदा ही असी, इसे तरह मेहरवान सतगुरु सदा ही मेहर करदा। जे किसे वेले कोई तकलीफ दा मोड़ भी आ गया, दुख दा मोड़ भी आ गया है, इहदे विच भी कोई भला ही।
ਪਰ ਅਣਜਾਣ ਬੱਚੇ ਨੂੰ ਜਿਸ ਤਰ੍ਹਾਂ ਮਾਤਾ ਪਿਤਾ ਦੀ ਝਿੜਕ ਦਾ ਪਤਾ ਨਹੀਂ ਨਾ, ਉਹਨੂੰ ਗਿਆਨ ਨਹੀਂ, ਪਰ ਉਸ ਝਿੜਕ ਦਾ ਵੱਡਿਆਂ ਹੋ ਕੇ ਪਤਾ ਲੱਗਦਾ, ਜਿਵੇਂ ਮਾਤਾ ਪਿਤਾ ਦੀ ਉਸ ਝਿੜਕ ਨੂੰ ਸਮਝ ਕੇ ਪੜ ਜਾਂਦਾ ਜਾਂ ਚੰਗੇ ਕੰਮਾਂ ਚ ਲੱਗ ਜਾਂਦਾ ਤਾਂ ਮੇਰਾ ਜੀਵਨ ਸੁਧਰ ਜਾਂਦਾ। ਇਸੇ ਤਰ੍ਹਾਂ ਜੇ ਕਿਸੇ ਵੇਲੇ ਦੁੱਖ ਆਇਆ, ਜੇ ਗੁਰੂ ਨੇ ਕਿਸੇ ਵੇਲੇ ਝਿੜਕ ਵੀ ਦਿੱਤਾ ਹੈ ਤਾਂ ਫਿਰ ਸਿੱਖ ਉਦਾਸ ਨਹੀਂ ਹੁੰਦਾ। ਸਿੱਖ ਦੋਵੇਂ ਹੱਥ ਜੋੜ ਕੇ ਅਰਦਾਸ ਕਰਦਾ, ਜੇ ਗੁਰ ਝਿੜਕੇ ਤਾਂ ਮੀਠਾ ਲਾਗੇ, ਕਿਉਂਕਿ ਮਿਹਰਬਾਨ ਜੋ ਹੈ। ਅੱਜ ਕਲਗੀਧਰ ਪਾਤਸ਼ਾਹ ਜੀ, ਭਾਈ ਜੋਗਾ ਸਿੰਘ ਜਿਸ ਦੇ ਅੰਦਰ ਹਉਮੈ ਦਾ ਬੀਜ ਬੋਹਿਆ ਗਿਆ, ਹਉਮੈ ਵਾਲਾ ਸਿੱਖ ਜਿਹੜਾ ਹੈ ਉਹ ਵਾਹਿਗੁਰੂ ਨੂੰ ਭਾਂਦਾ ਨਹੀਂ। ਹਰ ਜੀ ਹੰਕਾਰ ਨਾ ਭਾਵੇ ਵੇਦ ਕੂਕ ਸੁਣਾ, ਉਹਨੂੰ ਦੂਰ ਕਰਨ ਵਾਸਤੇ ਸਿੱਖ ਨੂੰ ਚਿੱਠੀ ਦੇ ਕੇ ਪਿਸ਼ਾਵਰ ਭੇਜ। ਸਮਾਂ ਹੋ ਗਿਆ, ਅਨੰਦਕਾਰੀ ਦੀ ਮਰਿਆਦਾ ਆਰੰਭ ਹੋਈ। ਭਾਈ ਜੋਗਾ ਸਿੰਘ ਇੱਕ ਲਾਮ ਲੈ ਕੇ ਮੱਥਾ ਟੇਕ ਕੇ ਬਹਿ ਗਏ, ਦੂਜੀ ਲਾਮ ਲੈ ਕੇ ਭਾਈ ਜੋਗਾ ਸਿੰਘ ਜਿਸ ਵੇਲੇ ਮੱਥਾ ਟੇਕ ਕੇ ਬੈਠਦਾ, ਇਧਰ ਸਾਹਮਣੇ ਸਿੱਖ ਬੈਠਾ ਸੀ ਚਿੱਠੀ ਵਾਲਾ, ਉਧਰੋਂ ਭਾਈ ਜੋਗਾ ਸਿੰਘ ਨੇ ਤੱਕਿਆ, ਇਧਰੋਂ ਇਸ ਸਿੰਘ ਨੇ ਤੱਕਿਆ। ਜਿਸ ਵੇਲੇ ਚਾਰ ਅੱਖਾਂ ਮਿਲੀਆਂ ਤੇ ਦੋਵਾਂ ਦੇ ਹੱਥ ਜੁੜ ਗਏ ਤੇ ਦੋਵਾਂ ਨੇ ਫਤਿਹ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਇਹ ਮਰਿਆਦਾ ਕਲਗੀਧਰ ਪਾਤਸ਼ਾਹ ਜੀ ਦਾ ਹੁਕਮ, ਦੋ ਸਿੰਘਾਂ ਦਾ ਮੇਲ ਹੋਇਆ ਹੈ ਪਿਆਰ ਨਾਲ ਫਤਿਹ ਬੁਲਾਉਣ। ਅਧੂਰ ਕਹਿਣ ਲੱਗੇ ਭਾਈ ਦਇਆ ਸਿੰਘ ਜੀ, ਜੇ ਪਿਆਰ ਨਾਲ ਦੋਵੇਂ ਸਿੰਘ ਫਤਿਹ ਬੁਲਾਉਂਦੇ ਹਨ, ਜੇ ਉਹ ਨੀਝ ਲਾ ਕੇ ਵੇਖਣ ਤਾਂ ਦੋਵਾਂ ਦੇ ਵਿਚਕਾਰ ਮੈਂ ਦੋਵਾਂ ਨੂੰ ਫਤਿਹ ਦਾ ਜਵਾਬ ਦੇਦਾ। ਫਿਰ ਇੱਕ ਸਿੱਖ ਫਤਿਹ ਬੁਲਾਏ ਤੇ ਦੂਜਾ ਪਿੱਠ ਦੇ ਜਾਏ। ਸਾਹਿਬ ਜੀ ਕਹਿਣ ਲੱਗੇ ਉਹ ਸਿੱਖ ਨੂੰ ਪਿੱਠ ਨਹੀਂ ਦਿੰਦਾ, ਮੈਨੂੰ ਪਿੱਠ ਦੇ। ਫਤਿਹ ਬੁਲਾਈ, ਸਿੱਖ ਨੇ ਚਿੱਠੀ ਭਾਈ ਜੋਗਾ ਸਿੰਘ ਦੇ ਅੱਗੇ ਰੱਖ, ਵਿੱਚ ਕੀ ਲਿਖਿਆ ਸੀ? ਜੋਗਿਆ ਜੇ ਬੈਠਾ ਹੈ ਤਾਂ ਉੱਠ ਖੜੋ, ਜੇ ਉੱਠਿਆ ਹੈ ਤਾਂ ਤੁਰ ਪਾਓ, ਜੇ ਤੁਰਿਆ ਹੈ ਤਾਂ ਭੱਜ ਪਾਓ, ਛੇਤੀ ਪਾਓ, ਕਿਉਂਕਿ ਪੂਰੇ ਗੁਰੂ ਸੱਚੇ ਵੈਦ ਨੂੰ ਬੜਾ ਫਿਕਰ ਲੱਗ ਗਿਆ ਕਿ ਮੇਰਾ ਸਿੰਘ ਭਾਈ ਜੋਗਾ ਸਿੰਘ ਹਉਮੈ ਦੇ ਰੋਗ ਵਿੱਚ ਗਿਆ। ਛੇਤੀ ਇਤਿਹਾਸ ਚ ਲਿਖਿਆ ਪਿਆਰੀ ਸਾਧ ਸੰਗਤ, ਭਾਈ ਜੋਗਾ ਸਿੰਘ ਨੇ ਦੋ ਲਾਵਾਂ ਲਈਆਂ ਤੇ ਦੋ ਨਹੀਂ। ਤੁਰ ਮਹਾਂਪੁਰਸ਼ਾਂ ਦੀ ਰਸਮਾਂ ਤੂੰ ਇਹ ਵੀ ਸੁਣਿਆ ਕਿ ਮਰਿਆਦਾ ਪੂਰੀ ਕਰਨ ਵਾਸਤੇ ਦੋ ਲਾਵਾਂ ਭਾਈ ਜੋਗਾ ਸਿੰਘ ਨੇ ਦੁਪੱਟੇ ਨਾਲ ਦੇਖ ਕੇ ਸਪੂਰਨ ਕੀਤੀ। ਭਾਈ ਜੋਗਾ ਸਿੰਘ ਤੁਰ ਪਿਆ, ਨਾਲ ਦਾ ਸਿੰਘ ਵੀ ਨਾਲ। ਜਦੋਂ ਤੁਰਿਆ ਪਹਿਲਾ ਖਿਆਲ ਮਨੇ ਚ ਆਇਆ ਕਿ ਮਨਾ ਨਾਨਾ ਚਲਿਆ, ਮੇਰੇ ਤੋਂ ਬਗੈਰ ਗੁਰੂ ਦਾ ਕੰਮ, ਆਖੋ ਸ੍ਰੀ ਵਾਹਿਗੁਰੂ, ਸਾਰੇ ਆਖੋ ਵਾਹਿਗੁਰੂ, ਕੋਈ ਰਸਨਾ ਖਾਲੀ ਨਾ ਰਹੇ। ਜੋ ਵੀ ਮਾਈ ਭਾਈ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਦਰਬਾਰ ਚ ਆ ਕੇ ਜੁੜਿਆ, ਆਓ ਭਾਗਾਂ ਵਾਲਿਓ, ਆਪਣੀ ਰਸਨਾ ਪਵਿੱਤਰ ਕਰੋ।

ਸੱਚ ਤੁਸੀਂ ਸਾਰੇ ਭਗਤ ਵਾਲੇ ਜੋ ਆਪਣੇ ਆਪ ਨੂੰ ਨਾਮ ਨਾਲ ਜੋੜ ਕਿਹੜੇ ਪਿਆਰ ਨਾਲ ਰਸਨਾ ਨੇ ਵਾਹਿਗੁਰੂ ਵਾਹਿਗੁਰੂ ਕਹਿੰਦੇ ਸਦਾ ਜਪੇ ਰਸਨ ਇਸ ਵਾਸਤੇ ਮੁੜ ਮੁੜ ਵਾਹਿਗੁਰੂ ਵਾਹਿਗੁਰੂ ਕਹਿੰਦੇ ਜਾਂ ਤਾਂ ਵਾਹਿਗੁਰੂ ਨਾਲ ਪਿਆਰ ਪੈ ਜਾਏ ਉਹ ਬੜਾ ਮੁਸ਼ਕਿਲ ਹੈ ਸਾਡਾ ਦੁਨੀਆਦਾਰੀ ਨਾਲ ਪਿਆਰ ਹੈ ਕੰਮਾਂ ਨਾਲ ਪਿਆਰ ਹੈ ਦੁਕਾਨਾਂ ਨਾਲ ਪਿਆਰ ਹੈ ਦੋਸਤਾਂ ਮਿੱਤਰਾਂ ਨਾਲ ਪਿਆਰ ਹੈ ਵਾਹਿਗੁਰੂ ਨਾਲ ਤਾਂ ਪਿਆਰ ਪੈਂਦਾ ਹੀ ਨਹੀਂ ਜਾਂ ਤਾਂ ਪਿਆਰ ਪੈ ਜਾਏ ਜਾਂ ਪਿਆਰ ਪ੍ਰਾਪਤ ਕਰਨ ਵਾਸਤੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਸ਼ੁਰੂ ਕਰੋ ਜਾਂ ਤਾਂ ਪਿਆਰ ਹੋ ਜਾਏ ਤੇ ਜਾਂ ਉਹਦੇ ਪਿਆਰ ਦੀ ਪ੍ਰਾਪਤੀ ਵਾਸਤੇ ਕਿਹੜਾ ਸਾਧਨ ਹੈ ਉਹਦੀ ਯਾਦ ਹਰ ਯਾਦ ਕਰਦੇ ਆਮ ਕਹਾਵਤ ਹੈ ਨਾ ਜਿਹਨੂੰ ਯਾਦ ਕਰੀਏ ਉਹ ਵੀ ਤਾਂ ਯਾਦ ਕਰੇ ਇਸ ਵਾਸਤੇ ਵਾਹਿਗੁਰੂ ਵਾਹਿਗੁਰੂ ਦਾ ਯਾਦ ਹਰ ਸਮੇਂ ਕਰਿਆ ਬੱਚਿਆਂ ਤੋਂ ਵੀ ਕਰਾਇਆ ਕਰ ਨਿੱਕੇ ਨਿੱਕੇ ਬੱਚੇ ਮਾਤਾਵਾਂ ਦਾ ਫਰਜ਼ ਹੈ ਅੰਮ੍ਰਿਤ ਵੇਲੇ ਉਠਾ ਕੇ ਬੱਚੇ ਉੱਠਦੇ ਹਨ ਉਹਨਾਂ ਨੂੰ ਆ ਕੇ ਸੋਹਣੇ ਜੂੜੇ ਕਰਕੇ ਸੋਹਣੇ ਕੇਸਾਂ ਦੀ ਸੰਭਾਲ ਕਰਕੇ ਬੱਚੇ ਉਹ ਵਾਹਿਗੁਰੂ ਵਾਹਿਗੁਰੂ ਛੱਡੋ ਤਾਂ ਜੋ ਇਹ ਪਿਆਰ ਵੱਧਦਾ ਜਿਉਂ ਜਿਉਂ ਪਿਆਰ ਵੱਧਦਾ ਜਾਏਗਾ ਤਿਉਂ ਤਿਉਂ ਪਿਆਰਾ ਨੇੜੇ ਨੇੜੇ ਆਉਂਦਾ ਜਾਏਗਾ ਅੱਜ ਤੱਕ ਲੋ ਪਿਆਰਾ ਕਿਸ ਤਰ੍ਹਾਂ ਬਖਸ਼ਿਸ਼ ਪਿਆ ਕਰਦਾ ਹੈ ਤੇ ਇਧਰ ਭਾਈ ਜੋਗਾ ਸਿੰਘ ਦੇ ਅੰਦਰ ਜਿਹੜੀ ਹਉਮੈ ਦਾ ਬੀਜ ਸੀ ਹੁਣ ਦਰਖਤ ਬਣ ਗਿਆ ਨਾ ਨਾ ਚੱਲਿਆ ਮੇਰੇ ਤੋਂ ਬਗੈਰ ਗੁਰੂ ਦਾ ਕੰਮ ਚੱਲ ਮਨਾ ਛੇਤੀ ਪਹੁੰਚ ਤੁਰਦਾ ਤੁਰਦਾ ਭਾਈ ਜੋਗਾ ਸਿੰਘ ਹੁਸ਼ਿਆਰਪੁਰ ਪਹੁੰਚ ਸ਼ਾਮ ਦਾ ਟਾਈਮ ਹੋ ਗਿਆ ਦੀਵਾ ਬੱਤੀ ਜਲ ਗਏ ਭਾਈ ਜੋਗਾ ਸਿੰਘ ਨੇ ਸੋਚਿਆ ਸੁਣਿਆ ਹੁਸ਼ਿਆਰਪੁਰ ਬੜਾ ਸੁੰਦਰ ਸ਼ਹਿਰ ਹੈ ਚਲੋ ਮਨਾ ਸੈਰ ਹੀ ਕਰੀਏ ਜਿਸ ਵੇਲੇ ਮਨ ਕਮਜ਼ੋਰ ਹੋ ਜਾਏ ਨਾ ਉਸ ਵੇਲੇ ਸੈਲਾਨੀ ਬਣ ਜਾ ਸਰੀਰ ਨੂੰ ਬੁਖਾਰ ਹੋ ਜਾਏ ਸਰੀਰ ਕਮਜ਼ੋਰ ਹੁੰਦਾ ਜਾਂਦਾ ਕਮਜ਼ੋਰ ਸਰੀਰ ਨੂੰ ਸਰਦੀ ਵੀ ਛੇਤੀ ਲੱਗਦੀ ਹੈ ਗਰਮੀ ਵੀ ਛੇਤੀ ਇਸੇ ਤਰ੍ਹਾਂ ਜਿਸ ਮਨ ਨੂੰ ਹਉਮੈ ਦਾ ਬੁਖਾਰ ਲੱਗ ਜਾਏ ਉਹ ਮਨ ਕਮਜ਼ੋਰ ਹੋ ਜਾਂਦਾ ਹੈ ਉਸ ਮਨ ਦੇ ਉੱਤੇ ਦੁੱਖਾਂ ਸੁੱਖਾਂ ਦਾ ਛੇਤੀ ਅਸਰ ਹੁੰਦਾ ਦੁੱਖਾਂ ਤੇ ਇਹ ਕਮਜ਼ੋਰ ਮਨ ਦੀ ਨਿਸ਼ਾਨੀ ਕਈ ਇਨਸਾਨ ਜੇ ਸੁੱਖ ਆ ਗਏ ਤਾਂ ਵੀ ਰੱਬ ਨੂੰ ਭੁੱਲ ਜਾਂਦਾ ਇਹ ਕਮਜ਼ੋਰੀ ਹੀ ਇਨਸਾਨ ਜੇ ਕੋਈ ਦੁੱਖ ਦਾ ਮੋੜ ਆ ਗਿਆ ਤਾਂ ਵੀ ਰੱਬ ਤੂੰ ਨਾਸਤਕ ਹੋ ਜੀ ਮੈਂ ਰੋਜ਼ ਗੁਰਦੁਆਰੇ ਜਾਂਦਾ ਸੀ ਮੈਨੂੰ ਦੁੱਖ ਕਿਉਂ ਮਿਲੇ ਆਖੋ ਸ੍ਰੀ ਗੁਰਦੁਆਰੇ ਹੀ ਨਹੀਂ ਜਾਂਦਾ ਇਹ ਕਮਜ਼ੋਰੀ ਪਰ ਜਿੱਥੇ ਮਨ ਬਲਵਾਨ ਹੋਵੇਗਾ ਉਹ ਤਾਂ ਅਰਦਾਸ ਕਰੇਗਾ ਕੇਤੀਆ ਦੁੱਖ ਧੂਖ ਸਦ ਮਾਰ ਇਹ ਵੀ ਦਾਤਰੀ ਦਾ ਇਹ ਵੀ ਦਾਤ ਸਿੱਖਦੀ ਅਵਸਥਾ ਜੇ ਸੁਖ ਦੇ ਤਾਂ ਤੁਝੇ ਅਰਾਦੀ ਦੁੱਖ ਵੀ ਘਬਰਨਾ ਮਨ ਤੈਰੀਆਂ ਕਲਾਂ ਨਹੀਂ ਲੈ ਜਾਂਦਾ ਇਹ ਮੋੜ ਹਨ ਜੇ ਮੋੜ ਨਾ ਹੈ ਤਾਂ ਦੂਜਾ ਰਸਤਾ ਨਹੀਂ ਮਿਲਦਾ ਜੀਵਨ ਦੇ ਅੰਦਰ ਵੀ ਮੋੜ ਪਰ ਇਹਨਾਂ ਦੀ ਸਾਵਧਾਨਤਾ ਵਾਸਤੇ ਸ਼ਬਦ ਦਾ ਹਰ ਸਮੇਂ ਸ਼ਬਦ ਦਾ ਮਨ ਕਮਜ਼ੋਰ ਹੋਇਆ ਸੈਲਾਨੀ ਬਣੇ ਨਾਲ ਦੇ ਸਿੰਘ ਨੂੰ ਧਰਮਸਾਲੇ ਆਰਾਮ ਕਰਨ ਵਾਸਤੇ ਕਿਹਾ ਤੇ ਆ ਭਾਈ ਜੋਗਾ ਸਿੰਘ ਹੁਸ਼ਿਆਰਪੁਰ ਦੀਆਂ ਗਲੀਆਂ ਬਾਜ਼ਾਰਾਂ ਚ ਫਿਰਦੇ ਇੱਕ ਬਾਜ਼ਾਰ ਵਿੱਚੋਂ ਲੰਘਿਆ ਚਵਾਰੇ ਤੇ ਤੱਕਿਆ ਕੀ ਵੇਖਿਆ ਪਿਆਰੀ ਸਾਧ ਸੰਗਤ ਫਰੀਦ ਜੀ ਨੇ ਲਿਖਿਆ ਹੈ ਫਰੀਦਾ ਇਹ ਵਿਸ ਗੰਦਲਾ ਧਰੀਆਂ ਖੰਡ ਮਿਲਵਾ ਵੇ ਉਹਦੀਆਂ ਗੰਦਲਾਂ ਉੱਤੇ ਖੰਡ ਗਲੇਸੀ ਹੋਈ ਕੀ ਤੱਕਿਆ ਵੇਸਵਾ ਵਿੱਚ ਮਨ ਕਮਜ਼ੋਰ ਹੋਇਆ ਹੋਇਆ ਸੀ ਮੋਹਿਆ ਗਿਆ ਕਿਸੇ ਮਹਾਂਪੁਰਸ਼ ਨੇ ਲਿਖਿਆ ਹੁਸ਼ਿਆਰਪੁਰ ਵਿੱਚ ਪਹੁੰਚ ਕੇ ਹੋਣਾ ਸੀ ਹੁਸ਼ਿਆਰ ਪਰ ਇੱਕ ਵੇਸਵਾ ਨੂੰ ਵੇਖ ਕੇ ਦਿੱਤੀ ਸੁਰਤ ਖਿਆਲ ਆਇਆ ਚਵਾਰੇ ਤੇ ਚੜ ਜਾ ਪਰ ਨਾਲ ਹੀ ਭਾਈ ਜੋਗਾ ਸਿੰਘ ਨੇ ਸੋਚਿਆ ਮਨ ਆਨੰਦਪੁਰ ਸਾਹਿਬ ਇੱਥੋਂ ਨੇੜੇ ਹੈ ਕੋਈ ਵੇਗਾ ਨਾ ਹੋਵੇ ਅਜੇ ਨਹੀਂ ਜਾਣਾ ਕੋਈ ਸਮਾਂ ਠਹਿਰੇ ਹੁਣ ਭਾਈ ਜੋਗਾ ਸਿੰਘ ਪਿਆਰੀ ਸਾਧ ਸੰਗਤ ਵੇਸਵਾ ਦੇ ਚਵਾਰੇ ਤੇ ਜਿਹੜੀ ਪੌੜੀ ਸੀ ਪਹਿਲੀ ਪੌੜੀ ਦੇ ਜਿਸ ਵੇਲੇ ਪੈਰ ਰੱਖਿਆ
ਇਹਦੇ ਕੰਨਾਂ ਚ ਆਵਾਜ਼ ਆਈ।

ਇਸਤਰੀਵਨ ਲੁਕ ਅੰਦਰ ਠਾਣੀ, ਯਾਦ ਰੱਖ ਅਜ਼ਰਾਈਲ ਫਰਿਸ਼ਤਾ ਤਿਲ ਪੀੜੇ ਕੰਨ। ਭਾਈ ਜੋਗਾ ਸਿੰਘ ਦੇ ਕੰਨਾਂ ਚ ਆਵਾਜ਼ ਪਈ, ਭਾਈ ਜੋਗਾ ਸਿੰਘ ਨੇ ਜੱਟ ਜਿਹੜਾ ਪੈਰ ਪੌੜੀ ਤੇ ਰੱਖਿਆ ਸੀ ਹੇਠਾਂ ਕਰ ਲਿਆ, ਪਿੱਛੇ ਮੁੜ ਗਿਆ, ਮੈਨੂੰ ਤਾਂ ਕੋਈ ਵੇਖ ਨਹੀਂ। ਪਿਆਰੀ ਸਾਧ ਸੰਗਤ, ਅੱਧੀ ਰਾਤ ਭਾਈ ਜੋਗਾ ਸਿੰਘ ਦੂਸਰੀ ਵਾਰੀ ਫੇਰ ਆ, ਹੁਣ ਕੋਈ ਨਹੀਂ ਵੇਖ, ਪਰ ਜਿਸ ਵੇਲੇ ਪੌੜੀ ਤੇ ਪੈਰ ਰੱਖਿਆ ਫਿਰ ਕੰਨਾਂ ਚ ਆਵਾਜ਼ ਆਈ, ਕਿਹੜੀ?

ਮੇਰੇ ਪਰਦੇਸੀ ਜੀਵੜੇ ਕਿਹੜੀਆਂ ਫਾਹੀਆਂ ਚ ਪਿਆ ਪੈਂਦਾ, ਜਿਹੜਾ ਇਹਨਾਂ ਫਾਹੀਆਂ ਚ ਫਸ ਗਿਆ ਉਹ ਨਿਕਲਿਆ ਸੀ, ਉਹਦਾ ਜੀਵਨ ਤੋਂ ਮੁੱਕ ਗਿਆ। ਆਈ ਜੋਗਾ ਸਿੰਘ ਦੇ ਕੰਨਾਂ ਜਿਸ ਵੇਲੇ ਆਵਾਜ਼ ਆਈ ਫਿਰ ਝੱਟ ਪੌੜੀ ਤੂੰ ਪੈਰ ਹੇਠਾਂ ਕਰਕੇ ਫਿਰ ਮੁੜ ਪਿਆ ਵਾ, ਮਨਾ ਅਜੇ ਵੀ ਕੋਈ ਤੈਨੂੰ ਵੇਖਦਾ ਪਿਆ। ਕੋਈ ਸਮਾਂ ਹੋਰ ਵੇਟ ਕੀਤੀ, ਹੁਣ ਕਿਹੜਾ ਸਮਾਂ ਹੋ ਗਿਆ, ਅੱਧੀ ਰਾਤ ਵੀ ਬੀਤ ਗਈ, ਅੰਮ੍ਰਿਤ ਵੇਲਾ ਹੋ ਗਿਆ। ਆਈ ਜੋਗਾ ਸਿੰਘ ਨੇ ਸੋਚਿਆ ਹੁਣ ਕੋਈ ਵੀ ਨਹੀਂ ਮੈਨੂੰ ਵੇਖਦਾ। ਪਿਆਰੀ ਸਾਧ ਸੰਗਤ, ਭਾਈ ਜੋਗਾ ਸਿੰਘ ਵੇਸਵਾ ਦੇ ਚੁਬਾਰੇ ਤੇ ਚੜਨਾ ਸ਼ੁਰੂ ਕਰਦੇ ਨੇ। ਇਧਰ ਸ੍ਰੀ ਅਨੰਦਪੁਰ ਸਾਹਿਬ ਕਲਗੀਧਰ ਪਾਤਸ਼ਾਹ, ਪਿਆਰ ਨਾਲ ਸਾਰੇ ਆਖੋ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਅੰਮ੍ਰਿਤ ਵੇਲੇ ਅਕਾਲ ਪੁਰਖ ਨਾਲ ਜੁੜੇ ਹੋਏ, ਅਚਾਨਕ ਹੀ ਨੇਤਰ ਖੋਲੇ, ਬਚਨ ਕੀਤਾ ਸਿੱਖ ਰੁੜ ਗਿਆ ਕਾਮ ਕੁੰਡ ਵਿੱਚ, ਕਾਮ ਦੇ ਸਮੁੰਦਰ ਚ ਸਿੱਖ ਰੁੜ ਗਿਆ, ਕੋਈ ਹੈ ਪਹਿਰੇਦਾਰ ਸਾਹਮਣੇ ਆ ਗਿਆ। ਪਾਤਸ਼ਾਹ ਹੁਕਮ ਕਰੋ, ਹਜ਼ੂਰ ਕਹਿਣ ਲੱਗੇ ਖਾਕੀ ਵਰਦੀ ਲਿਆ, ਲਿਆਂਦੀ ਮਾਤ ਗੁਜਰੀ ਦਾ ਸੋਹਣਾ ਲਾਲ ਅੱਜ ਖਾਕੀ ਵਰਦੀ ਪਾ ਲੈਂਦਾ, ਹੱਥ ਵੀ ਚਾਂਦੀ ਦੀ ਚੋਬ, ਨੇਤਰ ਬੰਦ ਕੀਤੇ ਪਹੁੰਚ ਗਏ। ਆਈ ਜੋਗਾ ਸਿੰਘ ਰੇਸਵਾ ਦੇ ਚੁਬਾਰੇ ਤੇ ਚੜਿਆ ਜਾਂਦਾ, ਸੋਚਿਆ ਹੁਣ ਕੋਈ ਨੀ ਮੈਨੂੰ ਵੇਖਦਾ, ਕੋਈ ਰੁਕਾਵਟ ਨਹੀਂ। ਪਰ ਜਿਸ ਵੇਲੇ ਇਹ ਉੱਪਰ ਪਹੁੰਚਿਆ ਤਾਂ ਭਾਈ ਜੋਗਾ ਸਿੰਘ ਨੇ ਕੀ ਤੱਕਿਆ, ਇੱਕ ਸਰੂ ਕਦ ਸੋਹਣੀ ਸ਼ਕਲ ਵਾਲਾ, ਖਾਕੀ ਵਰਦੀ ਪਾ ਕੇ, ਹੱਥ ਵਿਚ ਚਾਂਦੀ ਦੀ ਚੋਬ ਹੈ, ਪਹਿਰੇਦਾਰ ਖਲੋਤਾ। ਭਾਈ ਜੋਗਾ ਸਿੰਘ ਹੈਰਾਨ ਹੋ ਗਏ, ਇਹ ਪਹਿਰੇਦਾਰ ਇੱਥੇ ਕਿਸ ਤਰ੍ਹਾਂ ਖਲੋਤਾ। ਅਜੇ ਸੋਚਦਾ ਹੀ ਪਿਆ ਸੀ ਕਿ ਪਹਿਰੇਦਾਰ ਨੇ ਜ਼ਰਾ ਕੱਗੇ ਹੋ ਕੇ ਕਿਹਾ ਤੂੰ ਕੌਣ ਹੈ। ਭਾਈ ਜੋਗਾ ਸਿੰਘ ਖਾਮੋਸ਼ ਹੋ ਗਿਆ, ਪਹਿਰੇਦਾਰ ਨੇ ਗਰਜਵੀਂ ਆਵਾਜ਼ ਚ ਕਿਹਾ ਬੋਲਦਾ ਕਿਉਂ ਨਹੀਂ, ਤੂੰ ਕੌਣ ਹੈ, ਨਹੀਂ ਬੋਲਿਆ। ਤੀਜੀ ਵਾਰੀ ਪਹਿਰੇਦਾਰ ਕਹਿਣ ਲੱਗਾ ਬੋਲਦਾ ਕਿਉਂ ਨਹੀਂ, ਤੂੰ ਕੌਣ ਹੈ ਭਾਈ, ਨਹੀਂ ਬੋਲਿਆ। ਤਾਂ ਪਹਿਰੇਦਾਰ ਕਹਿਣ ਲੱਗਾ ਤੂੰ ਬੋਲਦਾ ਨਹੀਂ, ਫਿਰ ਮੇਰੀਆਂ ਜੇ ਅੱਖਾਂ ਧੋਖਾ ਨਹੀਂ ਖਾਂਦੀਆਂ ਤਾਂ ਤੂੰ ਅਨੰਦਪੁਰ ਦੇ ਵਾਲੀ ਦਾ ਸਿੱਖ ਜਾਪਦਾ। ਪਰ ਸਿੰਘਾ ਜੇ ਤਾਂ ਮੈਂ ਤੇਰੀ ਸ਼ਕਲ ਵੱਲ ਵੇਖਦਾ ਹਾਂ ਮੈਨੂੰ ਗੁਰੂ ਚੇਤੇ ਆਉਂਦਾ, ਮੈਂ ਜੇ ਤੇਰੀ ਕਰਤੂਤ ਵੱਲ ਵੇਖਦਾ ਹਾਂ ਤਾਂ ਤੂੰ ਮਹਾਂ ਪਾਪੀ। ਆਈ ਜੋਗਾ ਸਿੰਘ ਨੇ ਨੀਵੀਂ ਪਾ ਲਈ, ਪਹਿਰੇਦਾਰ ਨੇ ਫਿਰ ਮੁਖਾਤਬ ਹੋ ਕੇ ਕਿਹਾ ਕਿਸੇ ਮਹਾਂਪੁਰਸ਼ ਨੇ ਲਿਖਿਆ ਹੈ, ਪ੍ਰਾਤ ਕਾਲ ਕੇ ਸਮੇਂ ਮੇਂ

ਸਿੰਘ ਤੋ ਤਾਂ ਹੱਥਾਂ ਵਿਚ ਕੜਾ ਵੀ ਪਾਇਆ, ਕੜੇ ਨੂੰ ਸਿਰਫ ਲੋਹੇ ਦੀ ਤਾਰ ਹੀ ਸਮਝ ਲਈਏ, ਪਰ ਨਹੀਂ, ਇਸ ਕੜੇ ਦਾ ਕੋਈ ਮਕਸਦ। ਕਲਗੀਧਰ ਪਾਤਸ਼ਾਹ ਜੀ ਨੇ ਜਿੱਥੇ ਸਿੱਖ ਨੂੰ ਅੰਮ੍ਰਿਤ ਛਕਾ ਕੇ ਤਿਆਰ ਪਰ ਤਿਆਰ ਕੀਤਾ, ਅੰਮ੍ਰਿਤ ਦੀ ਦਾਤ ਬਖਸ਼ੀ ਹੈ, ਉੱਥੇ ਪੰਜ ਕਕਾਰ ਵੀ ਦਿੱਤੇ। ਇਹ ਪੰਜ ਕਕਾਰ ਸਿੱਖੀ ਦਾ ਯੂਨੀਫਾਰਮ ਹੈ, ਵਰਦੀ ਹੈ। ਮਿਲਟਰੀ ਚ ਭਰਤੀ ਹੋਣਾ ਹੋਵੇ ਤਾਂ ਉਥੋਂ ਦੀ ਵਰਦੀ ਪਾਣੀ ਪਈ, ਤੇ ਜੇ ਕੋਈ ਕਵੇ ਕਿ ਸਾਹਿਬ ਕਦੇ ਮੰਨਦਾ ਹੀ ਨਹੀਂ, ਆਖੋ ਸ੍ਰੀ ਵਾਹਿਗੁਰੂ। ਵਰਦੀ ਪਾਣੀ ਜ਼ਰੂਰੀ ਹੈ। ਕੀ ਕਹਿੰਦੇ ਨੇ ਜੀ, ਕੀ ਲੋੜ ਹੈ ਅੰਮ੍ਰਿਤ ਛਕਣ ਦੀ? ਸਿੱਖੀ ਦਾ ਪਿਆਰ ਹੋਣਾ ਚਾਹੀਦਾ ਹੈ, ਠੀਕ ਹੈ ਭਾਈ, ਪਰ ਗੁਰੂ ਕਹਿੰਦਾ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰ ਹੋਣਾ। ਸਿੱਖੀ ਸਰੂਪ ਜ਼ਰੂਰੀ, ਇਹ ਵਰਦੀ ਨਾ ਪਾਈ ਹੋਵੇ ਤਾਂ ਪਿਆਰੀ ਸਾਧ ਸੰਗਤ ਉਹ ਜਿਹੜਾ ਰੰਗਰੂੜ ਸਿਪਾਹੀ ਹੈ, ਕਿਉਂਕਿ ਵਰਦੀ ਤੂੰ ਪਤਾ ਲੱਗਦਾ ਹੈ ਕਿ ਫਲਾਣੇ ਬਾਦਸ਼ਾਹ ਦਾ ਸਿਪਾਹੀ, ਫਲਾਣੇ ਰਾਜ ਦਾ ਸਿਪਾਹੀ। ਇਹ ਵਰਦੀ ਨਾ ਹੋਵੇ ਤਾਂ ਕਈ ਵਾਰੀ ਆਪਣੀ ਗੋਲੀ ਨਾਲ ਆਪ ਹੀ ਮਾਰਿਆ ਜਾਂਦਾ, ਆਖੋ ਸ੍ਰੀ ਵਾਹਿਗੁਰੂ, ਪਹਿਚਾਣ ਵੀ ਨਾ ਹੋ ਸਕੇ। ਇਸ ਵਾਸਤੇ ਸਿੱਖੀ ਦਾ ਜੋ ਯੂਨੀਫਾਰਮ ਵਰਦੀ ਹੈ ਉਹ ਕਿਹੜੀ ਹੈ? ਸਾਬਤ ਸੂਰਤ ਜਿਹਦੇ ਵੱਲ ਵੇਖਿਆ, ਕਲਗੀਆਂ ਵਾਲਾ ਯਾਦ ਪਿਆ, ਤੇਰੇ ਪੰਜ ਕਕਾਰ ਕੜਾ ਕਿਸ ਵਾਸਤੇ ਪਾਇਆ? ਤੋ ਕੜੇ ਦਾ ਮਕਸਦ ਇਹ ਹੈ ਕਿ ਜਿਨ੍ਹਾਂ ਹੱਥਾਂ ਚ ਕੜਾ ਪਾਇਆ ਹੈ ਇਨ੍ਹਾਂ ਹੱਥਾਂ ਦੇ ਨਾਲ ਪਰਾਏ ਤਨ ਨੂੰ ਤੇ ਪਰਾਏ ਧਨ ਨੂੰ ਨਾ ਛੱਡ। ਬਾਬਾ ਜੀ ਵਚਨ ਕਰਦੇ ਸਨ, ਸਿੱਖ ਦੇ ਹੱਥ ਚ ਹੱਥ ਕੜੀ ਪੈ ਗਈ, ਜਿਹਦੇ ਹੱਥ ਚ ਹੱਥ ਕੜੀ ਪਈ ਹੋਵੇ ਉਹਦੇ ਹੱਥ ਕੁਛ ਵੀ ਨਹੀਂ ਕਰ ਸਕਦੇ। ਇਸੇ ਤਰ੍ਹਾਂ ਕੜਾ ਜਿਹੜਾ ਹੈ ਇਹ ਕੜਾ ਉਪਦੇਸ਼ ਦਿੰਦਾ ਹੈ ਕਿ ਪਰ ਧਨ ਪਾਹਣ ਤੁਲ ਤ੍ਰਿਆ ਪਰਮਾਤ ਹੋਣਾ ਹੈ। ਪਰਾਇਆ ਧਨ ਪਿਆ, ਪੱਥਰ ਪਿਆ, ਪਰਾਈ ਇਸਤਰੀ ਹੈ, ਵੱਡੀ ਹੈ, ਮੇਰੀ ਮਾਂ ਹੈ, ਮੇਰੇ ਬਰਾਬਰ ਦੀ ਮੇਰੀ ਭੈਣ ਹੈ, ਛੋਟੀ ਹੈ, ਬੱਚੀ। ਇਹ ਕੜਾ ਉਪਦੇਸ਼ ਦਿੰਦਾ ਕਿੱਥੇ ਕੜਾ ਹੱਥਾਂ ਵਿਚ ਪਾਣਾ, ਕਿੱਥੇ ਕੋਲ ਵੇਸਵਾ ਜਾਣਾ, ਕੀ ਆਖੇ ਕੰਘਾ ਕਿਰਪਾ। ਇਹ ਸੋਹਣੇ ਕੇਸ ਤੇ ਕੰਘਾ ਕੇਸਾਂ ਦੀ ਸਫਾਈ ਵਾਸਤੇ, ਕਿਰਪਾਨ ਕਿਸ ਵਾਸਤੇ? ਕਿਸੇ ਨੂੰ ਮਾਰਨ ਵਾਸਤੇ ਨਹੀਂ, ਇਹ ਜਿਹੜੀ ਕਿਰਪਾਨ ਹੈ ਪਿਆਰੀ ਸਾਧ ਸੰਗਤ ਆਪਣੀ ਰੱਖਿਆ ਵਾਸਤੇ। ਇਹ ਸਿੱਖ ਦੇ ਕੋਲ ਹਰ ਵੇਲੇ ਰਹਿੰਦੀ। ਇਸ ਕਿਰਪਾਨ ਦਾ ਮਕਸਦ ਕੀ ਹੈ? ਪੈ ਕਾਹੂ ਕੋ ਦੇਤ ਨੇ ਨੇ ਭੈ ਮਾਨਤ। ਇਹ ਜ਼ਰੂਰੀ, ਕੀ ਆਖੇ ਕੰਘਾ ਕਿਰਪਾਨ, ਓਏ ਸੰਗ ਚਲੇਗਾ ਧਰਮ ਇਮਾਨ, ਕੱਛ ਲੱਕ ਦੀ ਮਾਰੇ ਤਾਨੇ, ਇਹੋ ਵੇਖ ਤੇਰਾ ਸਤਿਗੁਰੂ ਜਾ। ਕਛਹਿਰਾ ਕਿਸ ਵਾਸਤੇ ਪਾਈ? ਇਹਦਾ ਵੀ ਮਕਸਦ, ਇਹਨੂੰ ਐਵੇਂ ਨਾ ਸਮਝਿਆ। ਬਾਬਾ ਜੀ ਵਚਨ ਕਰਦੇ ਸਨ ਕਿ ਭਾਈ ਜਿਹੜੇ ਸੰਤ ਆਉਂਦੇ ਨੇ, ਯੋਗੀ ਆਉਂਦੇ ਨੇ, ਉਹ ਲੰਗੋਟ ਬਣਦੇ, ਤੇ ਕਲਗੀਧਰ ਪਿਤਾ ਜੀ ਨੇ ਸਿੱਖ ਨੂੰ ਇਹ ਜੱਤ ਦੀ ਲੰਗੋਟ ਦਿੱਤੀ ਹੈ। ਕਛਹਿਰਾ ਇਹਦੇ ਨਾਲ ਜੱਤ ਹੀ ਰਹਿਣਾ। ਕਛਹਿਰਾ ਉਪਦੇਸ਼ ਦਿੰਦਾ ਹੈ ਕਿ ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਵਖਾਣੇ, ਦੇਖ ਪਰਾਈਆਂ ਚੰਗੀਆਂ ਮਾਵਾਂ। ਇਹ ਪੰਜ ਕਕਾਰ ਸਿੱਖੀ ਤੇ ਚਾਰ ਪੁਰਸ਼ ਸਨ, ਪਰ ਇਸਤਰੀ ਕੁੱਠਾ ਨੀ ਖਾਣਾ, ਤੰਬਾਕੂ ਯੂਜ ਨੀ ਕਰਨਾ ਤੇ ਰੋਮਾਂ ਦੀ ਬੇਦਵੀ ਨੀ ਕਰਨੀ। ਤੇ ਚਾਰ ਪੁਰਸ਼ ਜੇ ਕੋਈ ਕਰਦਾ ਹੈ ਤਾਂ ਫਿਰ ਉਹਨੂੰ ਅੰਮ੍ਰਿਤ ਛੱਕ ਕੇ ਫੁੱਲ ਬਖਸ਼ਾਉਣੀ ਚਾਹੀਦੀ, ਕਿਸੇ ਮਜਬੂਰੀ ਚ ਹੋ ਜਾਏ, ਕਿਉਂਕਿ ਪਿਆਰੀ ਸਾਧ ਸੰਗਤ ਅੰਮ੍ਰਿਤ ਕੇ ਕਹਿੰਦੇ ਜੀ ਅੰਮ੍ਰਿਤ ਬੜਾ ਭਾਰਾ, ਕਈ ਅੰਮ੍ਰਿਤ ਤੋਂ ਡਰਦੇ ਆ ਜੀ, ਅੰਮ੍ਰਿਤ ਛੱਕ ਲਵਾਂਗੇ ਪਤਾ ਨੀ ਕੀ ਹੋ ਜਾਏ। ਹੋਣਾ ਕੀ? ਪਿਛਲੀ ਵਾਰੀ ਦਾ ਜਦ ਆਇਆ ਸੀ ਇੱਕ ਨੌਜਵਾਨ ਬੱਚਾ ਸਾਊਥ ਹਾਲ, ਮੈਂ ਉਹਨੂੰ ਕਿਹਾ ਕਾਕਾ ਅੰਮ੍ਰਿਤ ਛੱਕ ਲੈ, ਕਹਿਣ ਲੱਗਾ ਭਾਈ ਸਾਹਿਬ ਜੀ ਅਜੇ ਕੀ, ਅਜੇ ਤਾਂ ਖਾਣ ਪੀਣ ਦਾ ਸਮਾਂ ਹੈ, ਚਾਰ ਦਿਨ ਖਾ ਪੀ ਲਈਏ ਬੁੱਢੀਆਂ ਹੋ ਕੇ ਅੰਮ੍ਰਿਤ ਛਕਾਂ। ਤੇ ਮੈਂ ਕਿਹਾ ਕਾਕਾ ਵੀ ਅਸੀਂ ਤੈਨੂੰ ਕੋਈ ਜੇਲ ਹੀ ਥੋੜਾ ਭੇਜਣਾ, ਆਖੋ ਸ੍ਰੀ। ਨੌਜਵਾਨ ਬੱਚਾ ਅੰਮ੍ਰਿਤਧਾਰੀ ਬਣ ਜਾਏਗਾ ਤਾਂ ਫਿਰ ਕੜਾ ਪ੍ਰਸ਼ਾਦ ਮਿਲੇਗਾ, ਸੋਹਣਾ ਸਰੂਪ ਮਿਲੇਗਾ। ਇੱਕ ਬਜ਼ੁਰਗ ਨੂੰ ਪੁੱਛਿਆ, ਬਾਬਾ ਤੂੰ ਅੰਮ੍ਰਿਤ
ਕਹਿਣ ਲੱਗਾ ਮੈਂ ਤੁਹਾਨੂੰ ਅੱਗੇ ਹੀ ਜਾ ਕੇ ਛਕਾਂ, ਜਿਵੇਂ ਅੱਗੇ ਅੰਮ੍ਰਿਤ ਦੀ ਫੈਕਟਰੀ ਲੱਗੀ ਹੁੰਦੀ ਹੈ, ਸਵਾਸਾਂ ਦਾ ਕੋਈ ਪਤਾ ਨੀ ਭਾਈ। ਕਹਿਣ ਲੱਗਾ ਮੇਰੇ ਦੰਦ ਕੋਈ ਨੀ। ਮੈਂ ਕਿਹਾ ਕੜਾਹ ਪ੍ਰਸ਼ਾਦ ਮਿਲਣਾ, ਆਖੋ ਸ੍ਰੀ ਛਕ। ਕਹਿਣ ਲੱਗਾ ਫਿਰ ਛਕ ਲੈਣਾ ਸਵਾਸਾਂ ਦਾ। ਕਾਲ ਕਰਨ ਤਾਂ ਅਵੇ ਕਰ, ਅਬ ਕਰਤਾ ਸੋਏ ਤਾਲ, ਓਏ ਪਾਛੇ ਕਛੂ ਨਾ ਹੋਈ ਜੋ ਸਰ। ਕਾਲ ਦਾ ਕੀ ਪਤਾ ਕਿਸੇ ਦਾ, ਕਿਧਰੇ ਨਿਗੁਰਾ ਨਾ ਦੁਨੀਆਂ ਤੂੰ ਚਲਾ ਜਾਏ, ਨਿਗੁਰੇ ਕਾ ਨਾਮ ਹੈ। ਚਾਰ ਕੁਰੇ ਇਹਨਾਂ ਨੂੰ ਛੱਡਣਾ ਹੈ, ਜੇ ਕਿਧਰੇ ਕੋਈ ਹੋ ਜਾਂਦੀ ਹੈ ਤਾਂ ਗੁਰੂ ਕੋਲੋਂ ਬਖਸ਼ਾ ਲੈ। ਕੱਛ ਲੱਕ ਦੀ ਮਾਰੇ ਤਾਨੇ, ਇਹੋ ਭੇਖ ਤੇਰਾ ਸਤਿਗੁਰ ਜਾਣੇ, ਓਏ ਪੰਜੇ ਕੱਕੇ ਤਾਰ ਕਹਿਤੇ ਝੂਠ ਬਣਾਇਆ ਠਾਠ, ਜਾ ਸਿੱਖਾ ਕਰ ਆਪਣੇ ਕਰ ਜਪਜੀ ਦਾ ਪਾਠ। ਅਮਰਤ ਵੇਲੇ ਗੁਰਬਾਣੀ ਨਾਲ ਜੁੜਨਾ ਤੇ ਤੂੰ ਕਿਧਰ। ਭਾਈ ਜੋਗਾ ਸਿੰਘ ਨੇ ਜਿਸ ਵੇਲੇ ਪਹਿਰੇਦਾਰ ਦਾ ਉਪਦੇਸ਼ ਸੁਣਿਆ, ਸ਼ਰਮ ਆਈ, ਪੌੜੀਆਂ ਥਾਣੀ ਹੇਠਾਂ ਉਤਰ ਹੇਠਾਂ ਆਇਆ, ਮਨ ਚ ਕੋਈ ਖਿਆਲ ਆ ਗਿਆ, ਫਿਰ ਪੌੜੀਆਂ ਤੇ ਚੜ ਗਈ। ਪਹਿਰੇਦਾਰ ਨੇ ਕਿਹਾ ਮੁੜ ਆ ਗਈ। ਕਹਿਣ ਲੱਗਾ ਕਿਉਂ ਆਏ? ਭਾਈ ਜੋਗਾ ਸਿੰਘ ਕਹਿਣ ਲੱਗਾ ਤੂੰ ਮੈਨੂੰ ਇਸ ਵਾਸਤੇ ਇੱਥੇ ਆਉਣ ਤੋਂ ਰੋਕੀ ਹੈ ਵੀ ਮੈਂ ਗੁਰੂ ਕਾ ਸਿੱਖ ਹਾਂ। ਹਾਂ ਭਾਈ, ਗੁਰੂ ਕਾ ਸਿੰਘ ਇੱਥੇ ਆਉਣਾ, ਇੱਥੇ ਉਹ ਸੋਭਦਾ ਇਹ ਭੈੜੀ ਥਾਂ ਹੈ, ਬੁਰੀ ਥਾਂ, ਜਿਹੜਾ ਇੱਥੇ ਆਇਆ ਉਹ ਬੁਰਾ ਬਣ ਗਿਆ, ਉਹਦਾ ਜੀਵਨ ਮੁੱਕ ਗਿਆ, ਸਿੱਖ ਇੱਥੇ ਨਾ ਆਵੇ। ਭਾਈ ਜੋਗਾ ਸਿੰਘ ਕਹਿਣ ਲੱਗਾ ਜੀ ਤੇ ਮੈਂ ਸਿੱਖਾਂ, ਮੈਂ ਇੱਥੇ ਨਹੀਂ ਆ ਸਕਦਾ ਜੇ ਮੇਰੀਆਂ ਅੱਖਾਂ ਧੋਖਾ ਨਹੀਂ ਖਾਂਦੀਆਂ, ਤੁਸੀਂ ਮੈਨੂੰ ਸਿੱਖ ਜਾਪਦੇ ਹੋ, ਤੁਸੀਂ ਇੱਥੇ ਕਿਉਂ ਆਏ? ਉਹ ਪਿਆਰੀ ਸਾਧ ਸੰਗਤ ਪਹਿਰੇਦਾਰ ਦੇ ਨੇਤਰ ਭਰੇ, ਉਹ ਸਿੱਖਾ ਮੈਂ ਆਪਣੇ ਆਪ ਇੱਥੇ ਨਹੀਂ ਖਲੋਤਾ, ਮੇਰਾ ਤਾਂ ਚਿੱਤ ਵੀ ਕਰਦਾ ਮੈਂ ਇੱਥੇ ਖੜੋਵਾਂ, ਪਰ ਕੀ ਕਰਾਂ, ਮਜਬੂਰੀ ਦੀ ਡਿਊਟੀ ਪਿਆ ਬਜਾ। ਮਜਬੂਰੀ ਦੀ ਡਿਊਟੀ, ਇਹ ਫਿਰ ਡਿਊਟੀ ਛੱਡ ਦੇ ਨਾ ਕਰ। ਪਹਿਰੇਦਾਰ ਨੇ ਕਿਹਾ ਛੱਡੀ ਨਹੀਂ ਜਾਂਦੀ, ਕਿਉਂਕਿ ਕਿਸੇ ਵੇਲੇ ਕਿਸੇ ਨੇ ਕਿਹਾ ਸੀ ਮੈਂ ਤੇਰੇ ਜੋਗਾ ਤੇ ਮੈਂ ਵੀ ਕਹਿ ਬੈਠਾ ਜੇ ਤੂੰ ਮੇਰੇ ਜੋਗਾ ਤਾਂ ਮੈਂ ਤੇਰੇ ਜੋਗਾ। ਉਹਦੀ ਬਾਂਹ ਫੜੀ ਸੀ, ਬਾਂਹ ਫੜੇ ਦੀ ਲਾਜ ਪਿਆ ਰੱਖਦਾ ਕੁਛ ਨਹੀਂ। ਜੋਗਾ ਸਿੰਘ ਹੇਠਾਂ ਉਤਰੇ, ਨਾਲ ਦੇ ਸਿੰਘ ਨੂੰ ਜਗਾਇਆ, ਤੁਰ ਪਏ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਗਏ। ਸ੍ਰੀ ਅਨੰਦਪੁਰ ਸਾਹਿਬ ਜੀ ਕਾ ਧਿਆਨ ਕਰਕੇ ਪਿਆਰੀ ਸਾਧ ਸੰਗਤ ਬੋਲੋ ਸਤਨਾਮ। ਕਲਗੀਧਰ ਪਾਤਸ਼ਾਹ ਜੀ ਦਾ ਦਰਬਾਰ ਸਜਿਆ ਹੋਇਆ, ਬੇਅੰਤ ਸੰਗਤਾਂ ਜੁੜੀਆਂ ਹਨ ਤੇ ਕੀਰਤਨ ਹੋ ਰਿਹਾ ਹੈ, ਸ਼ਬਦ ਪੜਿਆ ਜਾ ਰਿਹਾ। ਆਓ ਕਿਹੜਾ, ਤੁਸੀਂ ਪਿਆਰ ਨਾਲ ਪੜੋ।

0: ਮੈਂ ਸੰਗਤਾਂ ਦਾ ਹੁਕਮ ਸਿਰ ਮੱਥੇ ਰੱਖਿਆ। ਜੇ ਮੈਂ ਕੁੜਮਾਚਾਰੀ ਦੀ ਅਸੀਤ ਚ ਚੰਦੂ ਦੇ ਘਰ ਜਾਂਦਾ, ਚੰਦੂ ਮੇਰੇ ਤੇ ਫੁੱਲਾਂ ਦੀ ਵਰਸ਼ਾ ਕਰਦਾ, ਪਰ ਮੈਂ ਆਪਣੇ ਸਿੱਖਾਂ ਦਾ ਹੁਕਮ ਮੰਨ ਕੇ ਜਿਸ ਵੇਲੇ ਚੰਦੂ ਦੇ ਘਰ ਗਿਆ ਤਾਂ ਚੰਦੂ ਨੇ ਮੇਰੇ ਤੇ ਸੜਦੀ ਬੰਦੀ ਰੇਤ ਪਾਈ, ਪਰ ਮੈਂ ਅਜ਼ਮਾਇਸ਼ ਹੀ ਪੂਰਾ। ਬਿਧੀ ਚੰਦ ਨੇ ਮੈਨੂੰ ਅਜ਼ਮਾਇਆ, ਛੇਵੇਂ ਜਾਂਦੇ ਦੁਸ਼ਾਲੇ ਲੈ ਕੇ ਭੱਜਿਆ ਜਾਂਦਾ, ਪਿੱਛੇ ਬਾਦਸ਼ਾਹ ਦੀ ਫੌਜ ਆ। ਬਿਧੀ ਚੰਦ ਨੇ ਛੇਵੇਂ ਪਾਤਸ਼ਾਹ ਦਾ ਧਿਆਨ ਕਰਕੇ ਪਠਿਆਰੀ ਦੇ ਬਲਦੇ ਪੱਠ ਵਿਚ ਛਾਲ ਮਾਰ। ਹਜ਼ੂਰ ਕੀਰਤਪੁਰ ਬੈਠੇ, ਸਿੱਖੋ ਬੜੀ ਗਰਮੀ ਹੋ ਰਹੀ ਹੈ, ਜਲ ਲਿਆਓ। ਛੇਵੇਂ ਪਾਤਸ਼ਾਹ ਜੀ ਦੇ ਸਰੀਰ ਤੇ ਜਿਸ ਵੇਲੇ ਜਲ ਪਾਇਆ, ਸਿੰਘਾਂ ਨੇ ਤੱਕਿਆ, ਹੈਰਾਨ ਹੋ ਗਏ ਕਿ ਸਾਹਿਬਾਂ ਦੇ ਸਾਰੇ ਸਰੀਰ ਤੇ ਛਾਲੇ ਛਾਲੇ ਹੋ ਗਏ। ਹਜ਼ੂਰ ਕਹਿਣ ਲੱਗੇ ਜੋਗਿਆ, ਫਿਰ ਬਿਧੀ ਚੰਦ ਨੂੰ ਤੱਤੀ ਵਾਹ ਨਹੀਂ ਲੱਗਣ ਦਿੱਤੀ, ਉਹ ਸਾਰੀ ਗਰਮੀ ਆਪਣੇ ਉੱਤੇ ਲੈ ਗਈ। ਪਰ ਤੂੰ ਕਿੱਥੇ ਅਜ਼ਮਾਇਆ? ਹਜ਼ੂਰ ਦੇ ਨੇਤਰ ਸਜਲ ਹੋ ਗਏ ਤੇ ਕਹਿਣ ਲੱਗੇ, ਕਿਸ ਤਰ੍ਹਾਂ ਕਿਸੇ ਮਹਾਂਪੁਰਸ਼ ਨੇ ਲਿਖਿਆ,
1: ਬਹੁਤੀ ਲੋੜ ਜੇ ਸਾਈ ਅਜ਼ਮਾਉਣ, ਬੇਸ਼ੱਕ

ਜੇ ਮੇਰੇ ਸਿਰ ਦੀ ਵੀ ਤੈਨੂੰ ਲੋੜ ਪੈ ਜਾਂਦੀ ਤਾਂ ਵੀ ਮੈਂ ਦੇਣ ਵਾਸਤੇ ਤਿਆਰ ਸਾਂ। ਪਰ ਜੋਗਿਆ, ਜਿਸ ਤਰ੍ਹਾਂ ਤੂੰ ਮੈਨੂੰ ਅਜ਼ਮਾਇਆ ਹੈ, ਅੱਗੇ ਕਿਸੇ ਸਿੱਖ ਨਹੀਂ।

ਬੋੜੀ ਵੜੇ ਕਿ ਆਪਣੇ ਸਿਆਣਾ ਕਹਿਣ ਨਾ ਜਾ। ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਤ ਸਮਾਏ ਸਾਈ ਕਾਰ ਕਵਾਨੀ ਤੁਰ ਛੋੜੀ ਤਨੇ ਪਾ ਨਾਨਕੇ ਕੀ ਬਾਹਰੀ।

0: ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾ ਜਿਨੀ ਨਾਮ ਤੇ ਆਇਆ ਗੈਮ ਸ਼ਕਤ ਠਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਮਨ ਪਦ ਕਾਰਨ ਹਰ ਕਹਿ ਕਬੀਰ ਮਨ ਪਦ ਕਾਰਨ ਹਰ ਵੀ ਭਗਤ ਕਰੇ ਜੈ।

पोपड़ जारो राम को मेरा कांडा लात्या जाए रे हम बन जारो राम को हम

परवार पार के दानिया, परवार पार के दानिया, लिख ले आल पता मजम डंडन।

0: ਜਹਾਂ ਕਹਿ ਨਾ ਹੋਈ ਬਲਿਹਾਰੀ ਮੁਗਲ ਨੂੰ ਸਿਹਤ ਰਾਤਨ ਜਾਏ ਲਿਖਿਆ ਰਹੋ ਜਾਤ ਮੈਂ ਜੋ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਹੈ ਤੂੰ ਸੱਚਾ ਸਾਹਿਬ ਸਿਸਵਾਲ ਜਿਨ ਕਿੰਨੀ ਸੁਪਾਰ ਪਿਆ ਨਾਨਕ ਅਤੀ ਦੇ ਬਰਤਾ
1: ਸਤਨ ਗਿਆਨ ਸਤਨ ਵੇਦ ਸਤਨ ਬ੍ਰਾਹਮਣਾ।

हर नाम निदान है, गुरुमुख पाया जाए तन मन शीतल हो, शीतल हो हर हर नाम।

ਪਹਿਲਾਂ ਗੋ ਬ੍ਰਾਹਮਣ ਕੋ ਕਰ ਲਾਓ ਗੋਬਰਧਨ ਨਾਰਾਇਣ ਪੋਤੇ ਨੇ ਕਾਤੇ ਜਮਾ ਲਈ ਤਨ ਸਖਾਈ ਮੰਤਰ ਪੂਜਾ ਪੜ ਕੇ ਬਸ ਸੰਤ ਕਾ ਪਾਈ ਛੋਡ ਲੈ ਪਖੰਡਾ ਨਾਲ ਮਾਨਸ ਖਾਣੇ ਕਰੇ ਨਿਵਾਜ

ਸਾਹਿਬ ਸਹਿਤੀ ਹੁਕਮ ਚੱਲੇ ਕਹੀ ਬਣਿਆ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: You are listening to SeekNet Radio, broadcasting live Gurbani Kirtan 24 hours a day from around the world.

ਉਸ ਵਾਹਿਗੁਰੂ ਦੀ ਭਗਤੀ ਕਰਦਿਆਂ ਕੋਈ ਨਿੰਦਾ ਕਰਦੇ ਉਹਦੇ ਨਾਲ ਝਗੜਾ ਨਾ ਕਰੋ। ਬਲਕਿ ਭਗਤ ਜੀ ਕਹਿੰਦੇ ਨੇ ਇਸ ਰਸਨਾ ਦੇ ਨਾਲ ਉਸ ਅੰਮ੍ਰਿਤ ਰੂਪੀ ਨਾਮ ਪੀ ਜਾਓ, ਕਿਸੇ ਨਾਲ ਝਗੜਾ ਨਾ ਕਰੋ, ਵਾਦ ਵਿਵਾਦ ਨਾ ਕਰੋ।

अब हम चली ठाकुर पे हार। जब हम

ਜੀਵਨਵਾਜ ਪਾਤਸ਼ਾਹ ਕਲਗੀਧਰ ਪਿਤਾ ਦਾਤਾ ਜੀਓ, ਤੇਰੀਆਂ ਦਿੱਤੀਆਂ ਹੋਈਆਂ ਦਾਤਾਂ ਵਿੱਚੋਂ ਭੈਣਾਂ ਵੱਲੋਂ, ਬਜ਼ੁਰਗਾਂ ਵੱਲੋਂ, ਬੱਚਿਆਂ ਵੱਲੋਂ ਕੀਰਤਨ ਦੇ ਸਤਿਕਾਰ ਵਜੋਂ ਗਰੀਬ ਨਿਵਾਜ ਪਾਤਸ਼ਾਹ ਬੇਅੰਤ ਮਾਇਆ ਹਾਜ਼ਰ ਕਰਦੇ ਹਨ। ਦਰੋ ਕਰੋ ਸਿੱਖੀ ਦਾਨ ਨਾਮ ਦਾਨ ਆਪਣੇ ਚਰਨਾਂ ਦਾ ਪਿਆਰ ਬਖਸ਼ਣਾ, ਜਿਤਨੇ ਜਿਤਨੇ ਕਦਮ ਚੱਲ ਕੇ ਲੇਖੇ ਚਲਾਣੇ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਆਪਣਾ ਬਖਸ਼ਿਸ਼ ਭਰਿਆ ਰਹਿਮਤ ਭਰਿਆ ਗੁਰਸਿੱਖਾਂ ਪਰਿਵਾਰਾਂ ਦੇ ਸਿਰ ਤੇ ਮਿਹਰ ਭਰਿਆ ਰੱਖਣਾ, ਚੜ੍ਹਦੀਆਂ ਕਲਗੀਆਂ ਸਤਿਕਾਰਯੋਗ ਸਾਧ ਸਿੰਘ ਜੀ ਆਪ ਵੱਡ ਭਾਗੀ ਹੋ, ਜੋ ਸਿੰਘ ਸਾਹਿਬ ਗਿਆਨੀ ਹਰਭਜਨ ਸਿੰਘ ਜੀ, ਜੋਗੀ ਸਾਹਿਬ ਜਿਨ੍ਹਾਂ ਨੇ ਇਹ ਗੁਰੂ ਦੀ ਕਿਰਪਾ ਹੈ ਉਹਨਾਂ ਉੱਤੇ, ਜਿਨ੍ਹਾਂ ਨੇ ਇਹ ਸਥਾਨ ਗੁਰੂ ਰਾਮਦਾਸ ਆਸ਼ਰਮ ਵਿੱਚ ਇਹ ਬੱਚੇ ਜੋ ਬੱਚੀਆਂ ਹਨ ਉਹਨਾਂ ਨੂੰ ਨਾਮ ਨਾਲ ਜੋੜਿਆ ਹੈ, ਬਾਣੀ ਨਾਲ ਜੋੜਿਆ ਹੈ। ਆਪ ਵੱਡ ਭਾਗੀ ਹੋ ਜਿਹੜੇ ਜੁੜ ਕੇ ਆਣ ਕੇ ਕਲਗੀਧਰ ਪਾਤਸ਼ਾਹ ਦੇ ਸੁਰਸੋ ਸਦਾ ਸੁਣ ਰਹੇ ਹੋ। ਹੁਣ ਆਪ ਜੀ ਦੇ ਸਾਹਮਣੇ ਭਾਈ ਸਾਹਿਬ ਭਾਈ ਚਤਰ ਸਿੰਘ ਜੀ ਆਪ ਜੀ ਦੇ ਸਾਹਮਣੇ ਕੀਰਤਨ ਦੁਆਰਾ ਨਿਹਾਲ ਕਰਨਗੇ। ਆਓ ਇੱਕ ਹੋਰ ਸ਼ਬਦ ਗਿਆਨ ਪ੍ਰਬੋਧ ਦਾ। ਕਲਗੀਧਰ ਪਾਤਸ਼ਾਹ ਨੇ ਜੋ ਰਾਜੇ ਮਹਾਰਾਜਿਆਂ ਨੂੰ ਆਖਿਆ ਹੈ, ਗਰੀਬ ਨਿਵਾਜ ਪਾਤਸ਼ਾਹ ਨੇ, ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜ, ਐਸੋ ਰਾਜ ਸੋਧ ਔਰ ਦੂਜਾ ਕੌਣ ਕਿਹਾਈਏ।

ਸ਼ੀਗਨ ਸਰਤਾਜ ਆਪਣੀ ਸੁਲਹਿਲ ਕੁਲਬਾਣੀ ਦੇ ਅੰਦਰ ਪੰਕਤੀ ਕਥਨ ਕਰਦੇ ਹਨ, ਮੋਹੇ ਨਿਰਗੁਣ ਗੁਣ ਕਛੂ ਨਜਾਤ ਦਾ।

ਸ਼ਬਦ ਕੀਰਤਨ ਦੁਆਰਾ ਇਸ ਜਲੰਦੇ ਜਗਤ ਨੂੰ ਤਾਰਨ ਲਈ ਗੁਰਮਤਿ ਸੰਗੀਤ ਪਰੰਪਰਾ ਦੀ ਦਾਤ ਬਖਸ਼ੀ। ਰਹਿਮਤਾ ਭਰੀ ਇਸ ਪਰੰਪਰਾ ਨੂੰ ਸਮੂਹ ਗੁਰੂ ਸਾਹਿਬਾਨ ਨੇ ਸਦੀਆਂ ਤੋਂ ਸਿੱਖੀ ਜੀਵਨ ਦੇ ਅਨਿੱਖੜ ਅੰਗ ਵਜੋਂ ਸਥਾਪਿਤ ਕੀਤਾ ਹੈ। ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਬਾਣੀ ਦੇ ਅਖੁੱਟ ਖਜ਼ਾਨੇ ਵਿੱਚ ਵੱਖ ਵੱਖ ਰਾਗਾਂ, ਗਾਇਨ ਸ਼ੈਲੀਆਂ ਅਤੇ ਸੰਗੀਤ ਛੰਦਾਂ ਦੀ ਅਦੁੱਤੀ ਦਾਤ ਪ੍ਰਦਾਨ ਕੀਤੀ ਹੈ। ਆਪ ਜੀ ਦੀ ਪਵਿੱਤਰ ਬਾਣੀ ਸ਼ਬਦ ਹਜ਼ਾਰੇ ਪਾਤਸ਼ਾਹੀ ਦਸਵੀਂ ਹਰ ਗੁਰਸਿੱਖ ਹਿਰਦੇ ਵਿੱਚ ਵਸੀ ਹੋਈ ਇਲਾਹੀ ਬਾਣੀ ਹੈ। ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਇਸ ਬਾਣੀ ਨੂੰ ਵੱਖ ਵੱਖ ਰਾਗਾਂ ਵਿੱਚ ਅੰਕਿਤ ਕੀਤਾ ਗਿਆ ਹੈ। ਗੁਰਕਿਰਪਾ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਦੁਆਰਾ ਸੰਤ ਬਾਬਾ ਸੁੱਚਾ ਸਿੰਘ ਜੀ ਜਵਾਦੀ ਟਕਸਾਲ ਦੀ ਅਗਵਾਈ ਵਿੱਚ ਵਿਸਮਾਦਨਾਦ ਸੰਸਥਾ ਗੁਰਮਤਿ ਸੰਗੀਤ ਦੇ ਸ਼ੁੱਧ ਤੇ ਮੌਲਿਕ ਸਰੂਪ ਨੂੰ ਪ੍ਰਚਾਰਨ ਦੀ ਸੇਵਾ ਵਿੱਚ ਲੀਨ ਹੈ। ਆਓ ਸਰਵਣ ਕਰੀਏ ਰਾਗ ਨਿਰਣਾਇਕ ਕਮੇਟੀ ਦੁਆਰਾ ਪ੍ਰਵਾਨਿਤ ਸਰੂਪਾਂ ਅਨੁਸਾਰ ਸ਼ਬਦ ਕੀਰਤਨ ਸ਼ਬਦ ਹਜ਼ਾਰੇ ਪਾਤਸ਼ਾਹੀ ਦਸਵੀਂ।

ਉਹ ਨਿਰਗੁਣ ਸਰੂਪ ਅਕਾਲ ਪੁਰਖ ਵਾਹਿਗੁਰੂ। ਕਹਿੰਦੇ ਗੁਣਾਂ ਦੇ ਵਸ ਹੁੰਦਾ ਹੈ, ਸਿਰਫ ਗੁਣਾਂ ਦੇ ਵਸ ਹੁੰਦਾ ਹੈ। ਔਰ ਤੇਰੇ ਗੁਣ ਗਲ ਚੁੱਕੇ ਹਨ, ਦੱਸ ਤੇਰਾ ਕੰਮ ਕਿਵੇਂ ਬਣੇਗਾ। ਗੁਣ ਗਲ ਚੁੱਕੇ ਹਨ, ਜਿਹੜੇ ਗੁਣਾਂ ਦੇ ਉਸਨੇ ਵਸ ਆਉਣਾ ਹੈ, ਤੇ ਤੂੰ ਹੋਰ ਹੀ ਸ਼ਿੰਗਾਰ ਕਰੀ ਫਿਰਦੀ ਹੈ, ਜਿਸ ਨੂੰ ਉਸਨੇ ਦੇਖਣਾ ਤੱਕ ਵੀ ਨਹੀਂ। ਉਸਨੂੰ ਸ਼ਿੰਗਾਰ ਕਿਹੜਾ ਪਸੰਦ ਹੈ? ਕਹਿੰਦੇ ਉਸਨੂੰ ਗੁਣਾਂ ਦਾ ਸ਼ਿੰਗਾਰ ਪਸੰਦ ਹੈ, ਉਹ ਗੁਣਾਂ ਦੇ ਵਸ ਆਉਂਦਾ ਹੈ, ਗੁਣਾਂ ਦੇ ਵਸ ਆਉਂਦਾ ਹੈ। ਮਹਾਰਾਜ ਜੀ ਬਾਣੀ ਚ ਆਖਦੇ ਹਨ, ਕਹਿੰਦੇ ਹਨ

ਤੇਰੇ ਨੇ ਤਾਂ ਮਿਲਣਾ ਹੈ ਜੇ ਗੁਣ ਹੋਣ, ਉਹ ਤੇਰੇ ਗਲ ਚੁੱਕੇ ਹਨ। ਇਹ ਸਰੀਰ ਮੇਰਾ ਇਸ ਜਗ ਮੈਂ ਕਿ ਕਿਆ ਤੁਦ ਕਰਮ ਕਮਾਇਆ, ਤੂੰ ਕੁਛ ਵੀ ਨੀ ਕਮਾਇਆ, ਉਸ ਵਾਹਿਗੁਰੂ ਨਾਲੋਂ ਦੂਰ ਹੋ ਕੇ ਹਰ ਬਿਸਰਤ ਤੇਰੇ ਗੁਣ ਗਲਿਆ, ਸਰੀਰ ਨੂੰ ਤੂੰ ਸਮਝਿਆ ਹੀ ਨਹੀਂ, ਇਸ ਦੇ ਵਿੱਚ ਉਹ ਗੁਣ ਹੀ ਨਹੀਂ ਹਨ ਮੰਦਰ ਵਾਲੇ, ਇਸ ਦੇ ਵਿੱਚ ਉਹ ਗੁਣ ਹੀ ਨਹੀਂ ਹਨ ਦੁਰਲਭਤਾ ਵਾਲੇ, ਇਸ ਦੇ ਵਿੱਚ ਉਹ ਗੁਣ ਹੀ ਨਹੀਂ ਹਨ ਸਭ ਤੋਂ ਉੱਤਮ ਅਤੇ ਸ੍ਰੇਸ਼ਠ ਹੋਣ ਵਾਲੇ, ਇਸ ਦੇ ਵਿੱਚ ਗੁਣ ਹੀ ਨਹੀਂ ਹਨ ਕਿ ਇਸ ਨੂੰ ਸਰੋਵਰ ਆਖਿਆ ਜਾਏ, ਸਾਰੇ ਗੁਣ ਤਾਂ ਗਾਲ ਲਏ ਹਨ ਲੋਭ ਨਾਲ, ਲਾਲਚ ਨਾਲ, ਹੰਕਾਰ ਨਾਲ, ਕ੍ਰੋਧ ਨਾਲ, ਕਾਮ ਨਾਲ, ਆਦਿ ਚੀਜ਼ਾਂ ਦੇ ਨਾਲ ਤੈਂ ਸਾਰੇ ਗੁਣ ਗਾਲ ਲਏ ਹਨ। ਕਾਮ ਕ੍ਰੋਧ ਕਾਇਆ ਕੋ ਗਾਲੇ ਜੋ ਕੰਚਨ ਸੁਹਾਗਾ ਟਹਲੇ, ਸਾਰੇ ਗੁਣ ਤੈਂ ਗਾਲ ਲਏ ਹਨ ਤੇ ਗੁਣਾਂ ਤੋਂ ਬਿਨਾਂ ਤੋਂ ਉਹ ਫਿਰ ਮਿਲਦਾ ਹੀ ਨਹੀਂ ਹੈ। ਕਹਿੰਦੇ ਹਨ ਜੇ ਗੁਣ ਹੋਵੰਤ ਫਿਰ ਮਿਲੇ, ਆਪਣੇ ਦਿਲ ਦੀ ਤਖਤੀ ਉੱਤੇ ਇਸ ਨੂੰ ਨੋਟ ਕਰ ਲਓ, ਹਿਰਦੇ ਉੱਤੇ ਇਸ ਨੂੰ ਉੱਕਰ ਲਓ, ਇਸ ਨੂੰ ਲਿਖ ਲਓ ਕਿ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਜੋ ਹੈ, ਅਕਾਲ ਪੁਰਖ ਵਾਹਿਗੁਰੂ ਦੀ ਜੋ ਪ੍ਰਾਪਤੀ ਹੈ ਉਹ ਗੁਣਾਂ ਦੇ ਉੱਤੇ ਆਧਾਰਿਤ ਹੈ, ਔਰ ਉਹ ਗੁਣ ਜਿਨ੍ਹਾਂ ਦੀ ਕੋਈ ਕੀਮਤ ਨਹੀਂ ਹੈ, ਉਹ ਬਾਜ਼ਾਰ ਵਿਕਦੇ ਨਹੀਂ ਹਨ, ਤੁਸੀਂ ਖਰੀਦ ਨਹੀਂ ਸਕਦੇ, ਅਮੁੱਲ ਗੁਣ ਹਨ। ਅਤੇ ਅਮੁੱਲ ਗੁਣਾਂ ਦਾ ਤੂੰ ਵਪਾਰ ਨਹੀਂ ਕੀਤਾ, ਅਵਗੁਣਾਂ ਦਾ ਤੂੰ ਵਪਾਰ ਕਰਦੀ ਰਹੀ ਹੈ, ਅਵਗੁਣ ਤੂੰ ਸਿੱਖਦੀ ਰਹੀ ਹੈ, ਲੇਕਿਨ ਉਹ ਤੇ ਅਮੁੱਲ ਗੁਣ ਹਨ। ਅਮੁੱਲ ਗੁਣ, ਅਮੁੱਲ ਵਪਾਰ, ਅਮੁੱਲ ਵਪਾਰੀਏ, ਅਮੁੱਲ ਭੰਡਾਰ। ਕਹਿੰਦੇ ਹਨ

0: ਇਹ ਜਿਹੜੀ ਜੀਵ ਇਸਤਰੀ ਹੈ ਇਹ ਤੇ ਅਵਗੁਣਾਂ ਦੇ ਨਾਲ ਭਰੀ ਪਈ ਹੈ ਤੇ ਮੁੰਦੇ ਤੇਰਾ ਬਾਕੀ ਦੁਨੀਆਦਾਰੀ ਦਾ ਕੀਤਾ ਹੋਇਆ ਸ਼ਿੰਗਾਰ ਇਹ ਕਿਸ ਅਰਥ ਹੈ ਜਦ ਤੇਰੇ ਸਾਰੇ ਗੁਣ ਹੀ ਗਲ ਗਏ ਹਨ ਅਤੇ ਉਹ ਗੁਣਾਂ ਦੇ ਵਸ ਆਉਂਦਾ ਹੈ ਸਿਰਫ ਗੁਣਾਂ ਦੇ ਵਸ ਆਉਂਦਾ ਹੈ ਕਿਉਂਕਿ ਉਹ ਅਕਾਲ ਪੁਰਖ ਵਾਹਿਗੁਰੂ ਕੀ ਹੈ ਗੁਣ ਹੀ ਗੁਣ ਹੈ ਗੁਣ ਹੀ ਗੁਣ ਹੈ ਅਤੇ ਗੁਣਾਂ ਦੀ ਹੀ ਸਿਫਤ ਕੀਤੀ ਜਾਂਦੀ ਹੈ ਉਸਦੀ ਸਿਫਤ ਦਾ ਕੋਈ ਅੰਤ ਨਹੀਂ ਕਿਉਂਕਿ ਉਸਦੇ ਗੁਣਾਂ ਦਾ ਕੋਈ ਅੰਤ ਨਹੀਂ ਤੇ ਜੇ ਤੇਰੇ ਅੰਦਰ ਗੁਣ ਹੀ ਨਹੀਂ ਹਨ ਤੇ ਤੇਰੀ ਤੇ ਉਸਦੀ ਸਾਂਝ ਕਿਵੇਂ ਪੈ ਸਕਦੀ ਹੈ ਕਹਿੰਦੇ ਹਨ ਅਗਰ ਤੂੰ ਇਹ ਸਮਝ ਲਵੇਂ ਕਿ ਤੇਰੇ ਆਪਣੇ ਜੀਵਨ ਦੇ ਅੰਦਰ ਗੁਣ ਗਲ ਚੁੱਕੇ ਹਨ ਅਗਰ ਤੂੰ ਇਸ ਗੱਲ ਨੂੰ ਮੰਨ ਲੈ ਜਾਣ ਲੈ ਕਿ ਤੇਰੇ ਆਪਣੇ ਜੀਵਨ ਦੇ ਅੰਦਰਲੇ ਗੁਣ ਜਿਹੜੇ ਹਨ ਉਹ ਗਲ ਚੁੱਕੇ ਹਨ ਉਹਨਾਂ ਗੁਣਾਂ ਨੂੰ ਵਾਪਸ ਲਿਆ ਉਹਨਾਂ ਗੁਣਾਂ ਨੂੰ ਵਾਪਸ ਲਿਆ ਗੁਣਾਂ ਨੂੰ ਵਾਪਸ ਲਿਆਏਗੀ ਤੇ ਅਕਾਲ ਪੁਰਖ ਵਾਹਿਗੁਰੂ ਦਾ ਮਿਲਨ ਹੋਣਾ ਹੈ ਗੁਣਾਂ ਨੂੰ ਵਾਪਸ ਕਿਵੇਂ ਲਿਆਉਣਾ ਹੈ ਕਿਵੇਂ ਗੁਣ ਵਾਪਸ ਆਉਣ ਇਹ ਹੁਣ ਸਵਾਲ ਹੈ ਅਸੀਂ ਗੁਣ ਕਿਵੇਂ ਆਪਣੇ ਅੰਦਰ ਵਾਪਸ ਲੈ ਕੇ ਆਈਏ ਕਿਉਂਕਿ ਨਿਰਗੁਣ ਰਾਮ ਗੁਣੇ ਵਸ ਹੋਏ ਅੱਜ ਦੇ ਇਸ ਕੀਰਤਨ ਦੀ ਇੱਕ ਇੱਕ ਪੰਕਤੀ ਜਿਹੜੀ ਉਹ ਜਿਸ ਸੀਕੁਐਂਸ ਦੇ ਵਿੱਚ ਹੈ ਜਿਸ ਆਰਡਰ ਦੇ ਵਿੱਚ ਹੈ ਉਹ ਬਹੁਤ ਜ਼ਰੂਰੀ ਨੋਟ ਕਰਨ ਵਾਲੀ ਹੈ ਕਿਉਂਕਿ ਉਹ ਸਟੈਪ ਬਾਈ ਸਟੈਪ ਇਹ ਦੱਸਦੀ ਹੈ ਕਿ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਕਿਵੇਂ ਮਿਲਣਾ ਹੈ ਨੰਬਰ ਇੱਕ ਸਾਡੇ ਹਰ ਬਿਸਤਰ ਤੇਰੇ ਗੁਣ ਗਲਿਆ ਸਾਡੀ ਕੰਡੀਸ਼ਨ ਇਹ ਹੈ ਸਾਡੀ ਸਿਚੁਏਸ਼ਨ ਇਹ ਹੈ ਕਿ ਸਾਡੇ ਸਾਰੇ ਗੁਣ ਗਲ ਚੁੱਕੇ ਇਸੇ ਕਰਕੇ ਕਾਇਆ ਨੂੰ ਤਿਰਕਾਰ ਆਖਿਆ ਇਸੇ ਕਰਕੇ ਕਾਇਆ ਨੂੰ ਡਰਾਉਣੀ ਆਖਿਆ ਇਸੇ ਕਰਕੇ ਕਾਇਆ ਨੂੰ ਨਾਪਾਕ ਆਖਿਆ ਇਸੇ ਕਰਕੇ ਕਾਇਆ ਨੂੰ ਨਿਸ਼ਫਲ ਆਖਿਆ ਇਸੇ ਕਰਕੇ ਪਸ਼ੂ ਪ੍ਰੇਤ ਮੁਕਤ ਤੇ ਬੁਰੀ ਆਖਿਆ ਕਿਉਂਕਿ ਇਸ ਦੇ ਵਿੱਚ ਉਹ ਗੁਣ ਹੀ ਨਹੀਂ ਹਨ ਗੁਣ ਗਲ ਚੁੱਕੇ ਹਨ ਲੈਟ ਅਸ ਆਲ ਐਗਰੀ ਵਿਦ ਦਿਸ ਨੰਬਰ ਇੱਕ ਦੂਸਰੀ ਗੱਲ ਮਹਾਰਾਜ ਜੀ ਬਾਣੀ ਚ ਇਹ ਸਮਝਾਉਂਦੇ ਹਨ ਕਿ ਉਹ ਅਕਾਲ ਪੁਰਖ ਵਾਹਿਗੁਰੂ ਗੁਣਾਂ ਦੇ ਹੀ ਵਸ ਆਉਂਦਾ ਹੈ ਨਿਰਗੁਣ ਰਾਮ ਗੁਣ ਹੈ ਵਸ ਹੋਏ ਸਾਰੇ ਬੋਲੋ ਇਸ ਪੰਕਤੀ ਨੂੰ ਦਾਸ ਤੋਂ ਬਾਅਦ ਪਹਿਲਾਂ ਦਾਸ ਬੋਲੇਗਾ ਫਿਰ ਆਪ ਜੀ ਨੇ ਬੋਲਣਾ ਦੋ ਤਿੰਨ ਦਫਾ ਤਾਂ ਕਿ ਇਹ ਗੱਲ ਪੱਕੇ ਤੌਰ ਤੇ ਮਨ ਚ ਉਤਰ ਜਾਏ ਨਿਰਗੁਣ ਰਾਮ ਗੁਣੇ ਵਸ ਹੋਏ ਸਾਰੇ ਬੋਲੋ ਨਿਰਗੁਣ ਰਾਮ ਗੁਣੇ ਹੈ ਵਸ ਹੋਏ ਨਿਰਗੁਣ ਰਾਮ ਗੁਣ ਹੈ ਵਸ ਹੋਏ ਬਸ ਆ ਗੱਲ ਯਾਦ ਰੱਖਣੀ ਹੈ ਹਮੇਸ਼ਾ ਕਿ ਉਹ ਨਿਰੰਕਾਰ ਸਰੂਪ ਅਕਾਲ ਪੁਰਖ ਵਾਹਿਗੁਰੂ ਗੁਣਾਂ ਦੇ ਵਸ ਹੁੰਦਾ ਹੈ ਗੁਣਾਂ ਦੇ ਵਸ ਹੁੰਦਾ ਹੈ ਉਸਨੂੰ ਗੁਣ ਅੱਛੇ ਲੱਗਦੇ ਹਨ ਗੁਣਾਂ ਦੇ ਨਾਲ ਆਪਣੇ ਆਪ ਨੂੰ ਸ਼ਿੰਗਾਰ ਲੈ ਬਾਣੀ ਦੀ ਇੱਕ ਪੰਕਤੀ ਸੁਣੋ ਕਹਿੰਦੇ ਹਨ
1: ਸੁਹਾਗਣੀ ਸ਼ਿੰਗਾਰ ਬਣਾਇਆ
0: ਜਿਹੜੀਆਂ ਉਸਦੀਆਂ ਸੁਹਾਗਣਾਂ ਬਣ ਚੁੱਕੀਆਂ ਹਨ ਜਿਨ੍ਹਾਂ ਨੇ ਉਸਨੂੰ ਪਾਲਿਆ ਹੈ ਉਸ ਪਤੀ ਦੀਆਂ ਵਾਹਿਗੁਰੂ ਪਤੀ ਦੀਆਂ ਜਿਹੜੀਆਂ ਸੁਹਾਗਣਾਂ ਬਣ ਚੁੱਕੀਆਂ ਹਨ ਉਹਨਾਂ ਨੇ ਕਿਵੇਂ ਪਾਇਆ ਉਹਨਾਂ ਨੇ ਆਪਣੇ ਆਪ ਨੂੰ ਖੂਬ ਸਜਾਇਆ ਉਹਨਾਂ ਨੇ ਆਪਣੇ ਆਪ ਨੂੰ ਖੂਬ ਸ਼ਿੰਗਾਰਿਆ ਲੇਕਿਨ ਸ਼ਿੰਗਾਰਿਆ ਕਿਵੇਂ

ਉਹਨਾਂ ਨੇ ਗੁਣਾਂ ਦਾ ਗਲ ਦੇ ਵਿੱਚ ਹਾਰ ਪਹਿਨ ਲਿਆ। ਅਸੀਂ ਹੁਣ ਬਹੁਤ ਕੀਮਤੀ ਤੋਂ ਕੀਮਤੀ ਹੀਰਿਆਂ ਦਾ ਹਾਰ ਪਹਿਨ ਸਕਦੇ ਹਾਂ, ਲੇਕਿਨ ਉਸ ਹਾਰ ਦਾ, ਉਸ ਸ਼ਿੰਗਾਰ ਦਾ ਅਕਾਲ ਪੁਰਖ ਵਾਹਿਗੁਰੂ ਨੂੰ ਕੋਈ ਮਤਲਬ ਨਹੀਂ। ਉਹ ਹੋਰ ਹਾਰ ਚਾਹੁੰਦਾ, ਹਾਰ ਪਹਿਨੋ, ਹਾਰ ਪਹਿਨੋ, ਲੇਕਿਨ ਕਿਹੜਾ? ਸੁਹਾਗਣੀ ਸ਼ਿੰਗਾਰ ਬਣਾਇਆ ਗੁਣ ਕਾ ਗਲ ਹਾਰ। ਇੱਕ ਇੱਕ ਪੰਕਤੀ ਆਜਾਬ ਜੀ ਦੇ ਨੋਟ ਕਰਨ ਵਾਲੀ। ਸੁਹਾਗਣੀ ਸ਼ਿੰਗਾਰ ਬਣਾਇਆ ਗੁਣ ਕਾ ਗਲ ਹਾਰ, ਗੁਣਾਂ ਦਾ ਗਲ ਦੇ ਵਿੱਚ ਹਾਰ ਪਾ ਲਿਆ। ਉਹਨਾਂ ਦੇ ਗਲੇ ਦੇ ਵਿੱਚ ਗੁਣ ਹੀ ਗੁਣ ਪਹਿਨੇ ਹੋਏ ਦਿਸਦੇ ਹਨ ਤੇ ਉਹਨਾਂ ਨੇ ਆਪਣੇ ਆਪ ਨੂੰ ਸ਼ਿੰਗਾਰ ਲਿਆ। ਅਤੇ ਜਦੋਂ ਸ਼ਿੰਗਾਰ ਲਿਆ, ਉਹ ਅਕਾਲ ਪੁਰਖ ਵਾਹਿਗੁਰੂ ਗੁਣਾਂ ਦੇ ਵਸ ਦੇ ਵਿੱਚ ਆ ਜਾਂਦਾ ਹੈ। ਨਿਰਗੁਣ ਰਾਮ ਗੁਣੇ ਵਸ ਹੋਏ ਤੇ ਕਹਿੰਦੇ ਹਨ

इसका अर्थ हर गुण गंफो, गंफो मैंने माला प्रभु, हार प्रभु, गुंदो केंदे हर गुण हरी दे वाहिगुरु दे गुणा दी माला प्रो के गल दे विच पहन लो। कितना पवित्र, कितना उच्चा सुच्चा बाबा जी का उपदेश है। अकाल पुरख वाहिगुरु की भक्ति करनी है, भक्ति दे विच वक वक स्टेजेस हन, वक वक स्टेजेस हन। एक स्टेज है जिथे सुरत शब्द का समेल हुंदा है, सुरती दे नाल ध्यान दे नाल अपने अंदर उस परम ज्योत नू अनुभव किया जाता है, सुरती दे नाल अकाल पुरख वाहिगुरु नाल लिव लगाई जाती है। पर असी की उस हुणे ही उस अवस्था च हां कि असी कर सकांगे? साडा तो मन जिहड़ा असी पाठ करन बैठांगे तो इधर उधर खिंड जाएगा, वो एडवांस लैवल है। भक्ति दी एक स्टेज दे विच ज्ञान बड़ा परिपक्व हुंदा है, गुरु दा ज्ञान, तपन तप गुर ज्ञान, तपां दा तप है गुरु दे ज्ञान नू अपने अंदर उतार लैना, गुरु दे ज्ञान नाल अपने जीवन नू अपने विचारां नू भर लेना, अपने विचार अपने ना रहन, सिर्फ गुरु दे विचार ही विचार साडे अंदर रह जाण, अते उना विचारां नू एक्सरसाइज करनी, ये भी एक मंजिल है। तो अलग अलग अवस्थावां हन। दास तो अज भी पुछया गया कि यह सब कुछ सुनिया है पर असा हुण की करना है। असी हाईएस्ट लैवल तो आरंभ कर नहीं सकते कि बहुत कोई उच्चे अभ्यास की गल की जाए कि सुरती नू दसन द्वार च किवें टकाओ, त्रिकुटी च किवें टकाओ, ओह ते काफी सारी अवस्था बनन तो बाद काफी सारा सिमरन अभ्यास बोल के करन तो बाद आहिस्ता आहिस्ता ओ जो परिपक्व हुंदा है तो फिर असी उस अवस्था ते जाने। सब तो पहला ते सानू भक्ति करन दे वास्ते जेड़े जरूरी गुण हन ओही धारण करने पैणगे ते ओही सिखने पैणगे। जे उठना बैठना ही नहीं आंदा, गुणा दा भाव उठना बैठना ही नहीं आंदा, खाना पीना ही नहीं आंदा, बोलना चलना ही नहीं आंदा, ते गल्लां असी करिए बहुत डीप लैवल दियां, ब्रह्म ज्ञान दियां, सुरती दे अभ्यास दियां, सुरती दा अभ्यास किवें हो सकदा है, सुरत शब्द का अभ्यास किवें हो सकता है। अंदर वो इतनी सूक्ष्म वस्तु है, हर जी सूक्ष्म अगम है कहो कितविद मिलिया जाए, वो इतना सूक्ष्म है, मत साड़ी इतनी मोटी है कि जिसनों उठना बैठना नहीं आता, वो मोटी मत वो सूक्ष्म वस्तु नू एकदम किस तरह नोटिस कर लेगी, किस तरह उस दे नाल जुड़ जाएगी, जिसका ना कोई रूप ना रेख ना रंग आकार शकल कुछ भी नहीं है, असी उस दे नाल किवें जुड़ सकते हाँ जबकि असी सामने जींदियां चीजां दे नाल सही तरह जो है इंटरैक्ट नहीं कर सकते। जब सानू उठना बैठना, बोलना चालना, खाना पीना, ये तमाम जीवन दे विच जो वर्तों च लियाउण वाले शुभ गुण हन, अगर यही नहीं आंदे तो सब तो पहला सानू वो गुण सीखने पैणगे। बाबा जी बाणी दे विच आखदे हन निर्गुण राम गुणे वस होए, उसने जिथे गुणा दी धरती तैयार है उथे वस आना है, उथे उसने अपीयर होना है। निर्गुण राम गुणे वस होए, ते तेरे गुण गल चुके हैं, किवें आवे तेरे नेड़े, तू जो मर्जी कर ले, पहला ओ शुभ गुण धारण कर, शुभ गुण सिख। महाराज जी बाणी दी पंक्ति इस सब्जेक्ट दे उत्ते एक एक जो आप जी नूं सुनावांगा ओ हीरे लालां दे विच जड़न वालियां पंक्तियां हन। कहिंदे हन सुहागणी शिंगार बनाया गुण का गलहार, सुहागणा ने रब दियां सुहागणा ने कहिंदे अपने आप नूं सजा लिया,
ਕਾਹਦੇ ਨਾਲ, ਗੁਣ ਕਾ ਗਲ ਹਾਰ, ਗੁਣਾਂ ਦਾ ਗਲ ਦੇ ਵਿੱਚ ਹਾਰ ਪਹਿਨ ਲਿਆ, ਗੁਣ ਹੀ ਗੁਣ ਹਨ, ਇੱਕ ਵੀ ਅਵਗੁਣ ਨਜ਼ਰ ਨਹੀਂ ਆਉਂਦਾ ਉਹਨਾਂ ਦੇ ਅੰਦਰ, ਇੱਕ ਵੀ ਅਵਗੁਣ ਨਜ਼ਰ ਨਹੀਂ ਆਉਂਦਾ। ਜਦ ਤੱਕ ਇੱਕ ਵੀ ਅਵਗੁਣ ਹੈ, ਉਸ ਅਕਾਲ ਪੁਰਖ ਵਾਹਿਗੁਰੂ ਨੇ ਨਜ਼ਦੀਕ ਨਹੀਂ ਆਉਣਾ। ਔਰ ਆਪ ਜੀ ਨੂੰ ਇੱਕ ਲਾਈਨ ਹੋਰ ਬਹੁਤ ਜੋ ਗਹਿਰੀ ਹੈ, ਬਹੁਤ ਡੂੰਘੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ, ਉਹ ਵੀ ਸੁਣਾਵਾਂ। ਲੋਕ ਨਾਮ ਦੀ ਗੱਲ ਕਰਦੇ ਹਨ, ਨਾਮ ਦੀ, ਮਹਾਰਾਜ ਜੀ ਆਖਦੇ ਹਨ ਨਾਮ ਵੀ ਗੁਣਾਂ ਤੋਂ ਬਿਨਾਂ ਪ੍ਰਾਪਤ ਨਹੀਂ ਹੋਣਾ, ਨਾਮ ਵੀ ਗੁਣਾਂ ਤੋਂ ਬਿਨਾਂ ਪ੍ਰਾਪਤ ਨਹੀਂ ਹੋਣਾ। ਔਰ ਹੁਣ ਪੰਕਤੀ ਸੁਣੋ, ਕਿਉਂਕਿ ਮੇਰੀ ਆਦਤ ਇਹ ਹੈ, ਗੁਰੂ ਬਾਬੇ ਦੀ ਕਿਰਪਾ ਹੈ ਕਿ ਜੋ ਵੀ ਲਫ਼ਜ਼ ਆਖਣਾ ਹੈ ਉਹ ਗੁਰਬਾਣੀ ਚੋਂ ਆਖਣਾ, ਬਾਣੀ ਚੋਂ ਬਾਹਰ ਕੁਛ ਨਹੀਂ। ਮਹਾਰਾਜ ਜੀ ਆਖਦੇ ਹਨ ਨਾਮ ਵੀ ਜੇ ਗੁਣ ਨਹੀਂ ਹਨ ਤਾਂ ਮਿਲਣਾ ਨਹੀਂ ਹੈ। ਬਾਣੀ ਦੀ ਪੰਕਤੀ ਇਸ ਤਰ੍ਹਾਂ ਹੈ, ਕਹਿੰਦੇ ਹਨ ਗੁਣ ਤੇ ਨਾਮ ਪ੍ਰਾਪਤ ਹੋਏ, ਗੁਣਾਂ ਤੋਂ ਹੀ ਨਾਮ ਦੀ ਪ੍ਰਾਪਤੀ ਹੋਣੀ। ਜੇ ਨਾਮ ਦੇ ਯੋਗ ਹੀ ਨਹੀਂ ਹੋ, ਜੋ ਗੁਣ ਹੀ ਨਹੀਂ ਹਨ ਜੋ ਨਾਮ ਨੂੰ ਸੰਭਾਲ ਸਕਣ, ਨਾਮ ਨੂੰ ਸਮਝ ਸਕਣ, ਜੋ ਗੁਣ ਹੀ ਨਹੀਂ ਹਨ ਤੇ ਨਾਮ ਵੀ ਨਹੀਂ ਪ੍ਰਾਪਤ ਹੋ ਸਕਦਾ। ਔਰ ਨਾਲ ਹੀ ਇੱਕ ਹੋਰ ਇੰਟਰਸਟਿੰਗ ਗੱਲ ਆਖੀ ਹੈ ਕਿ ਨਾਮ ਪ੍ਰਾਪਤ ਕਰਨ ਦੇ ਵਾਸਤੇ ਗੁਣ ਚਾਹੀਦੇ ਹਨ, ਨਾਲ ਹੀ ਆਖਿਆ ਹੈ ਕਿ ਨਾਮ ਪ੍ਰਾਪਤ ਕਰਨ ਦੇ ਵਾਸਤੇ ਆਪਣੇ ਆਪ ਨੂੰ ਮਾਰਨਾ ਪੈਂਦਾ ਹੈ। ਆਪ ਮਾਰੇ ਤਾਂ ਪਾਏ ਨਾਉ, ਦੋ ਗੱਲਾਂ ਮਹਾਰਾਜ ਨੇ ਆਖੀ, ਆਪ ਮਾਰੇ ਤਾਂ ਪਾਏ ਨਾਉ। ਇੱਕ ਨਾਮ ਪ੍ਰਾਪਤ ਇਸ ਤਰ੍ਹਾਂ ਹੁੰਦਾ ਹੈ ਕਿ ਆਪਣੇ ਆਪ ਨੂੰ ਮਾਰ ਲੈ। ਆਪਣੇ ਆਪ ਨੂੰ ਮਾਰਨ ਦਾ ਮਤਲਬ ਆਪਣੀਆਂ ਤਮਾਮ ਅਵਗੁਣਾਂ ਵਾਲੀਆਂ ਆਦਤਾਂ, ਤਮਾਮ ਅਵਗੁਣਾਂ ਨੂੰ ਮਾਰ ਲੈ। ਆਪਣੇ ਆਪ ਨੂੰ ਮਾਰਨ ਦਾ ਭਾਵ ਇਹ ਹੈ, ਆਪਣੀ ਉਸ ਹਉਮੈ ਨੂੰ ਮਾਰ ਲੈ, ਉਸ ਜ਼ਿੱਦ ਨੂੰ ਮਾਰ ਲੈ, ਉਸ ਹੱਠ ਨੂੰ ਮਾਰ ਲੈ, ਉਸ ਕਠੋਰਤਾਈ ਨੂੰ ਮਾਰ ਲੈ, ਉਸ ਕ੍ਰੋਧ ਨੂੰ ਮਾਰ ਲੈ, ਜਿਸ ਨੂੰ ਮਾਰਨ ਤੋਂ ਬਾਅਦ ਨਾਮ ਨੇ ਪ੍ਰਾਪਤ ਹੋਣਾ ਹੈ। ਅਤੇ ਕਹਿੰਦੇ ਹਨ ਸਭ ਤੋਂ ਵੱਡਾ ਗੁਣ ਹੀ ਇਹ ਹੈ, ਗੁਣਾਂ ਦੇ ਵਿੱਚੋਂ ਸਭ ਤੋਂ ਵੱਡਾ ਗੁਣ ਇਹ ਹੈ ਕਿ ਆਪਣੀ ਹਉਮੈ ਨੂੰ ਮਾਰ ਲੈ, ਅਤੇ ਉਹ ਗੁਣ ਜਦੋਂ ਤੁਹਾਡੇ ਪਾਸ ਹੈ ਤਾਂ ਤੁਹਾਨੂੰ ਨਾਮ ਦੀ ਦਾਤ ਪ੍ਰਾਪਤ ਹੋਏਗੀ। ਭੋਲਿਆ ਹਉਮੈ ਸੁਰਤ ਵਿਸਾਰ, ਕਹਿੰਦੇ ਇਹ ਭੋਲੇ ਇਨਸਾਨ ਹਉਮੈ ਵਾਲੀ ਸੁਰਤੀ ਨੂੰ ਵਿਸਾਰ ਦੇ, ਹਉਮੈ ਮਾਰ, ਵਿਚਾਰ ਮਨ, ਆਪਣੇ ਮਨ ਚ ਵਿਚਾਰ, ਹਉਮੈ ਨੂੰ ਮਾਰ, ਗੁਣ ਵਿੱਚ ਗੁਣ ਲੈ ਸਾਰ। ਕਹਿੰਦੇ ਗੁਣਾਂ ਵਿੱਚੋਂ ਗੁਣ, ਸਾਰੇ ਗੁਣਾਂ ਵਿੱਚੋਂ ਜੋ ਸਭ ਤੋਂ ਵੱਡਾ ਗੁਣ ਹੈ ਉਹ ਕਹਿੰਦੇ ਹਉਮੈ ਨੂੰ ਮਾਰਨ ਦੇ ਵਿੱਚ ਹੈ। ਕਹਿੰਦੇ ਉਸ ਗੁਣ ਦੀ ਖਬਰ ਲੈ, ਉਸ ਗੁਣ ਦੀ ਸਾਰ ਲੈ। ਕਹਿੰਦੇ ਗੁਣਾਂ ਤੋਂ ਬਿਨਾਂ ਅਕਾਲ ਪੁਰਖ ਵਾਹਿਗੁਰੂ ਨੇ ਤੈਨੂੰ ਮਿਲਣਾ ਨਹੀਂ ਹੈ, ਔਰ ਤੇਰੇ ਗੁਣ ਗਲ ਚੁੱਕੇ ਹਨ। ਹਰ ਬਿਸਰਤ ਤੇਰੇ ਗੁਣ ਗਲਿਆ, ਹਰ ਬਿਸਰਤ ਤੇਰੇ ਗੁਣ ਗਲਿਆ, ਗੁਣ ਤੇਰੇ ਗਲ ਚੁੱਕੇ ਹਨ। ਸਭ ਤੋਂ ਵੱਡਾ ਅਵਗੁਣ ਹੈ ਹਉਮੈ ਦਾ, ਅਤੇ ਹਉਮੈ ਦੇ ਨਾਲ ਅਤਿਅੰਤ ਕਿਸਮ ਦੇ ਹੋਰ ਤੇਰੇ ਅੰਦਰ ਅਵਗੁਣ ਹਨ। ਕਹਿੰਦੇ ਹਨ ਅਵਗੁਣਾਂ ਦੇ ਨਾਲ ਤੂੰ ਭਰੀ ਪਈ ਹੈ, ਕਿਸ ਤਰ੍ਹਾਂ ਤੈਨੂੰ ਮਿਲੇਗਾ? ਗੁਣ ਤੇਰੇ ਤਮਾਮ ਗਲ ਚੁੱਕੇ ਹਨ, ਅਵਗੁਣ ਹੀ ਅਵਗੁਣ ਤੇਰੇ ਅੰਦਰ ਹਨ। ਤੇ ਐ ਜੀਵ ਤੂੰ ਸੁੰਦਰ ਬਣਦਾ ਹੈ, ਤੂੰ ਸੁੰਦਰ ਸੁੰਦਰ ਸੁਗੰਧੀਆਂ ਲਗਾਉਂਦਾ ਹੈ, ਤੂੰ ਰਸ ਭੋਗਦਾ ਹੈ, ਸਵਾਦ ਮਾਣਦਾ ਹੈ, ਸ਼ਿੰਗਾਰ ਕਰਦਾ ਹੈ। ਇਸ ਸ਼ਿੰਗਾਰ ਦਾ ਮਤਲਬ ਕੀ ਹੋਇਆ? ਜਦ ਉਹ ਪਿਰ ਹੀ ਨਹੀਂ ਹੈ ਤੇ ਸ਼ਿੰਗਾਰ ਕਿਹਦੇ ਲਈ? ਉਸ ਪਿਰ ਨੇ ਗੁਣਾਂ ਦੇ ਵਸ ਆਣਾ ਹੈ, ਗੁਣ ਤੇਰੇ ਪੱਲੇ ਨਹੀਂ ਹਨ, ਪਿਰ ਤੇ ਤੂੰ ਦੂਰ ਹੈ, ਪਿਰ ਤੋਂ ਤੂੰ ਸੱਖਣੀ ਹੈ, ਫਿਰ ਤੂੰ ਸ਼ਿੰਗਾਰ ਕਰੀ ਫਿਰਦੀ ਹੈ। ਇਹਨਾਂ ਸ਼ਿੰਗਾਰਾਂ ਦਾ ਕੋਈ ਅਰਥ ਨਹੀਂ ਹੈ। ਇੱਕ ਦਫਾ ਉਹ ਪ੍ਰੇਮ ਨਾਲ ਇਸ ਪੰਕਤੀ ਨੂੰ ਫਿਰ ਸੁਣ ਲਈਏ, ਗਾ ਲਈਏ।

ਅਕਾਲ ਪੁਰਖ ਵਾਹਿਗੁਰੂ ਪਤੀ ਦੇ ਮਿਲਣ ਤੋਂ ਬਿਨਾਂ ਇਸ ਕਾਇਆ ਨੂੰ ਜੋ ਮਰਜ਼ੀ ਸਜਾ ਲਓ, ਸ਼ਿੰਗਾਰ ਲਓ, ਸੁੰਦਰ ਬਣਾ ਲਓ, ਕਹਿੰਦੇ ਹਨ ਉਸਦਾ ਕੋਈ ਅਰਥ ਨਹੀਂ, ਉਸਦਾ ਕੋਈ ਮਤਲਬ ਨਹੀਂ। ਸਭ ਸ਼ਿੰਗਾਰ ਵਿਕਾਰ, ਸਾਰੇ ਵਿਕਾਰ, ਕਿਉਂਕਿ ਅੰਦਰਲੇ ਸਾਰੇ ਗੁਣ ਗਲ ਚੁੱਕੇ ਹਨ। ਅੱਜ ਦੀ ਸਾਰੀ ਹਿਊਮਨ ਸੁਸਾਇਟੀ ਦੀ, ਇੱਕ ਕੌਮ ਦੀ ਨਹੀਂ, ਸਾਰੀ ਹਿਊਮਨ ਸੁਸਾਇਟੀ ਦੀ ਇਹ ਹਾਲਤ ਹੈ ਕਿ ਹਰੀ ਵਾਹਿਗੁਰੂ ਤੋਂ ਵਿਸਰਨ ਦੇ ਨਾਲ ਅੰਦਰਲੇ ਸ਼ੁਭ ਗੁਣ ਗਲ ਚੁੱਕੇ ਹਨ, ਪਰ ਸ਼ਿੰਗਾਰ ਦੀ ਜੋ ਇੰਡਸਟਰੀ ਹੈ ਉਹ ਬੜੀ ਬਲੂਮ ਕਰ ਰਹੀ ਹੈ। ਫੈਬਰਿਕ ਇੰਡਸਟਰੀ ਹੋਈ, ਡਿਜ਼ਾਈਨ ਇੰਡਸਟਰੀ ਹੋਈ, ਕਾਸਮੈਟਿਕ ਇੰਡਸਟਰੀ ਹੋਈ, ਇਹ ਤਮਾਮ ਕਿਸਮ ਦੀਆਂ ਜੋ ਇੰਡਸਟਰੀਆਂ ਹਨ, ਵਾਈ ਦੇ ਆਰ ਫਲਰਿਸ਼ਿੰਗ ਸੋ ਮਚ? ਬਿਕੋਜ਼ ਸਾਡੇ ਅੰਦਰਲੇ ਗੁਣ ਉੱਥੇ ਰੋਟਨ ਹੋ ਚੁੱਕੇ ਹਨ, ਉੱਥੇ ਗਲ ਚੁੱਕੇ ਹਨ। ਨਾਓ ਟੂ ਹਾਈਡ ਦੈਮ, ਉਹਨਾਂ ਨੂੰ ਲੁਕਾਉਣ ਲਈ ਅਸੀਂ ਆਪਣੇ ਆਪ ਨੂੰ ਬਾਹਰੋਂ ਸੁੰਦਰ ਦਿਸਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਕਿਤਨੇ ਵੀ ਅਸੀਂ ਸੁੰਦਰ ਹੋਈਏ, ਜਦੋਂ ਹੀ ਅਸੀਂ ਕੌੜਾ ਬੋਲਾਂਗੇ ਤਾਂ ਅੰਦਰਲੀ ਅਸਲੀਅਤ ਨੇ ਜ਼ਾਹਰ ਹੋ ਜਾਣਾ। ਜਦੋਂ ਅਸੀਂ ਹੰਕਾਰ ਕਰਾਂਗੇ ਉਦੋਂ ਅੰਦਰਲੀ ਜੋ ਉਹ ਗਲਿਆਪਨ ਹੈ ਉਸਨੇ ਜ਼ਾਹਿਰ ਹੋ ਜਾਣਾ। ਜਦੋਂ ਅਸੀਂ ਰੂੜ ਹੋਵਾਂਗੇ ਉਦੋਂ ਉਸ ਅੰਦਰਲੇ ਗਲੇਪਣ ਨੇ ਜ਼ਾਹਿਰ ਹੋ ਜਾਣਾ ਹੈ। ਤਾਂ ਕਿੱਥੇ ਛਪਾਵਾਂਗੇ ਬਾਹਰਲੀ ਖੂਬਸੂਰਤੀ ਦੇ ਨਾਲ ਅੰਦਰਲੀ ਕਰੂਪਤਾ ਨੂੰ? ਜੇ ਅੰਦਰ ਕਰੂਪ ਹੈ, ਫਿਲਥੀ ਹੈ, ਅਗਲੀ ਹੈ, ਤਾਂ ਬਾਹਰਲੇ ਸ਼ਿੰਗਾਰ ਨੇ ਉਸਨੂੰ ਢੱਕ ਨਹੀਂ ਸਕਣਾ। ਅਤੇ ਜਿਤਨੀ ਦੇਰ ਤੱਕ ਅੰਦਰ ਫਿਲਥੀ ਹੈ, ਕਰੂਪਤਾ ਹੈ, ਉਤਨੀ ਦੇਰ ਤੱਕ ਕਿਸੇ ਨੇ ਪਿਆਰ ਵੀ ਨਹੀਂ ਕਰਨਾ, ਕਿਉਂਕਿ ਪਿਆਰ ਵੀ ਸੁੰਦਰਤਾ ਨੂੰ ਹੁੰਦਾ ਹੈ, ਅਤੇ ਸੁੰਦਰਤਾ ਗੁਣਾਂ ਦੇ ਵਿੱਚ ਹੁੰਦੀ ਹੈ, ਵਸਤੂਆਂ ਦੇ ਵਿੱਚ ਨਹੀਂ ਹੁੰਦੀ। ਗੁਰੂ ਬਾਬਾ ਜੀ ਬਹੁਤ ਡੀਪ ਗੱਲ ਕਰ ਰਹੇ ਹਨ, ਕਹਿੰਦੇ ਹਨ ਤੂੰ ਪਿਰਵਾਲੀ ਨਹੀਂ, ਤੇਰੇ ਅੰਦਰ ਉਹ ਗੁਣ ਨਹੀਂ ਹਨ, ਫਿਰ ਤੇ ਤੂੰ ਦੂਰ ਹੈ ਤੇ ਤੂੰ ਸ਼ਿੰਗਾਰ ਕਰਦੀ ਫਿਰਦੀ ਹੈ। ਆਓ ਸ਼ਿੰਗਾਰ ਦੇ ਮਤਲਬ ਹੋਰ ਸੁਣੀਏ। ਗੁਰੂ ਬਾਬਾ ਜੀ ਕਹਿੰਦੇ ਹਨ ਉਹਨਾਂ ਗੁਣਾਂ ਨੂੰ ਵਾਪਸ ਲਿਆ। ਬਸ ਅੱਜ ਦੇ ਸਾਡੇ ਕੀਰਤਨ ਦੀ ਜੋ ਥੀਮ ਹੈ, ਜੋ ਵਿਚਾਰ ਹੈ, ਉਹ ਇਹ ਹੈ ਕਿ ਸਾਡੇ ਗੁਣ ਗਲ ਚੁੱਕੇ ਹਨ, ਉਹਨਾਂ ਗੁਣਾਂ ਨੂੰ ਵਾਪਸ ਲਿਆਓ। ਕਿਵੇਂ ਲਿਆਉਣਾ ਹੈ ਉਹ ਵੀ ਵਿਚਾਰਾਂਗੇ, ਔਰ ਉਹਨਾਂ ਗੁਣਾਂ ਨੂੰ ਲਿਆਉਣ ਤੋਂ ਬਿਨਾਂ ਜੋ ਅੱਗੇ ਦੀ ਜੋ ਭਗਤੀ ਹੈ, ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣ ਦੇ ਜੋ ਹੋਰ ਢੰਗ ਹਨ, ਐਡਵਾਂਸ ਲੈਵਲ ਹਨ, ਉਹਨਾਂ ਤੱਕ ਤੁਸੀਂ ਪਹੁੰਚ ਹੀ ਨਹੀਂ ਸਕਦੇ ਜੇ ਤੁਹਾਡੇ ਕੋਲ ਬੇਸਿਕ ਜੋ ਮੈਰਿਟਸ ਹੋਣੀਆਂ ਚਾਹੀਦੀਆਂ ਹਨ, ਗੁਣ ਹੋਣੇ ਚਾਹੀਦੇ ਹਨ, ਅਗਰ ਉਹੀ ਨਹੀਂ ਹਨ, ਜਦ ਬੇਸਿਕਸ ਹੀ ਨਹੀਂ ਹਨ, ਤਾਂ ਅਗਾਂਹ ਦੀ ਗੱਲ ਕਿਵੇਂ ਹੋ ਸਕਦੀ?

ਹੈ, ਕੋਮਲ ਜਿਹੀ ਟਹਿਣੀ ਹੈ, ਕਾਇਆ ਕੋਮਲ ਫੁੱਲ ਗੁਣ ਅਤੇ ਗੁਣਾਂ ਦੇ ਫੁੱਲ ਇਸ ਕਾਇਆ ਦੇ ਉੱਤੇ ਨਜ਼ਰ ਆਣੇ ਚਾਹੀਦੇ ਹਨ। ਕਾਇਆ ਕੋਮਲ ਫੁੱਲ ਗੁਣ ਨਾਨਕ ਗੁਪਸ ਮਾਲ, ਗੁਪਸ ਦਾ ਮਤਲਬ ਗੁੰਦ, ਪਰੋ ਬਣਾ ਮਾਲਾ, ਕਾਇਆ ਦੀ ਟਾਹਣੀ ਦੇ ਉੱਤੇ ਹੀ ਗੁਣਾਂ ਦੇ ਫੁੱਲ ਤੇਰੇ ਲੱਗ ਜਾਣ ਅਤੇ ਉਹਨਾਂ ਗੁਣਾਂ ਦੇ ਫੁੱਲਾਂ ਨੂੰ ਚੁਣ ਚੁਣ ਕੇ ਤੂੰ ਮਾਲਾ ਬਣਾ, ਇਹਨੀ ਫੁੱਲੀ ਰੌਂ ਕਰੇ, ਇਹਨਾਂ ਫੁੱਲਾਂ ਦੇ ਉੱਤੇ ਤੇ ਉਹ ਰੀਝਦਾ ਹੈ, ਪ੍ਰਸੰਨ ਹੁੰਦਾ ਹੈ, ਖੁਸ਼ ਹੁੰਦਾ ਹੈ। ਇਹ ਫੁੱਲ ਉਸਨੂੰ ਅਟਰੈਕਟ ਕਰ ਸਕਦੇ ਹਨ ਜਿਹੜੇ ਗੁਣਾਂ ਦੇ ਫੁੱਲ ਹਨ। ਅਵਰ ਕੇ ਚੁਣੀਏ ਡਾਲ, ਕਹਿੰਦੇ ਹੋਰ ਡਾਲੀਆਂ ਤੋਂ ਕੀ ਫੁੱਲ ਤੋੜਦੇ ਫਿਰਦੇ ਹੋ, ਤੁਸੀਂ ਬਾਹਰੋਂ ਡਾਲੀਆਂ ਨਾਲੋਂ ਟਾਹਣੀਆਂ ਨਾਲੋਂ ਫੁੱਲ ਲਿਆ ਕੇ ਤੋੜ ਕੇ ਗੁਰੂ ਬਾਬੇ ਦੇ ਅੱਗੇ ਰੱਖ ਦਿੰਦੇ ਹੋ, ਕਹਿੰਦੇ ਉਹ ਕੀ ਕਰਦੇ ਪਏ ਹੋ, ਅਵਰ ਕੇ ਚੁਣੀਏ ਡਾਲ, ਡਾਲੀਆਂ ਤੋਂ ਕਿਉਂ ਫੁੱਲ ਚੁਣਦੇ ਫਿਰਦੇ ਹੋ, ਕਾਇਆ ਰੂਪੀ ਟਾਹਣੀ ਦੇ ਉੱਤੇ ਤੁਹਾਡੇ ਗੁਣਾਂ ਦਾ ਕੋਈ ਫੁੱਲ ਨਜ਼ਰ ਨਹੀਂ ਆਉਂਦਾ, ਕਾਇਆ ਰੂਪੀ ਟਾਹਣੀ ਦੇ ਉੱਤੇ ਕਹਿੰਦੇ ਗੁਣਾਂ ਦੇ ਫੁੱਲ ਹੋਣ ਸਾਡੇ ਸਰੀਰ ਦੇ ਉੱਤੇ, ਸਰੀਰ ਦੇ ਅੰਦਰ ਬਾਹਰ ਗੁਣਾਂ ਦੇ ਫੁੱਲ ਹੋਣ। ਕਾਇਆ ਕੋਮਲ ਫੁੱਲ ਗੁਣ ਨਾਨਕ ਗੁਪ ਸਮਾਲ, ਕਹਿੰਦੇ ਕਾਇਆ ਦੇ ਉੱਤੇ ਹੀ ਗੁਣ ਉਗਾ ਅਤੇ ਉਹਨਾਂ ਦੀ ਫਿਰ ਮਾਲਾ ਪਰੋ, ਉਹਨਾਂ ਦੀ ਪਰੋਈ ਹੋਈ ਮਾਲਾ ਸੁਹਾਗਣੀ ਸ਼ਿੰਗਾਰ ਬਣਾਇਆ ਗੁਣ ਕਾ ਗਲ ਹਾਰ, ਜਦੋਂ ਉਹਨਾਂ ਦਾ ਗੁਣਾਂ ਦਾ ਹਾਰ ਪਹਿਨ ਲਿਆ, ਕਹਿੰਦੇ ਉਸ ਨਿਰਗੁਣ ਰਾਮ ਨੇ ਤੇਰੇ ਵਸ ਦੇ ਵਿੱਚ ਆ ਜਾਣਾ ਹੈ, ਨਿਰਗੁਣ ਰਾਮ ਗੁਣੇ ਵਸ ਹੋਏ। ਹੋਰ ਆਖਦੇ ਕਹਿੰਦੇ ਹਨ ਬਾਬਾ ਜੀ ਗੁਣ ਕਿਵੇਂ ਆਣ, ਉਸ ਦਾ ਜਵਾਬ ਤੁਸੀਂ ਦਿੰਦੇ। ਕਹਿੰਦੇ ਹਨ

ਹਰੇਕ ਗੱਲ ਦਾ ਜਵਾਬ ਦਿੱਤਾ ਜਾ ਰਿਹਾ। ਮੁੰਦੇ ਇਹ ਔਰਤੇ ਤੇਰੇ ਆਪਣੇ ਅੰਦਰ ਤੇ ਗੁਣ ਗਲ ਚੁੱਕੇ ਹਨ, ਹੁਣ ਤੂੰ ਅਗਰ ਗੁਣ ਵਾਪਸ ਲਿਆਣੇ ਹਨ ਤੇ ਗੁਣ ਦਾਸੀ ਸੁਖ ਹੋਏ, ਜਿਨ੍ਹਾਂ ਦੇ ਅੰਦਰ ਗੁਣ ਹਨ ਉਹਨਾਂ ਦੀ ਦਾਸੀ ਬਣ। ਮਹਾਰਾਜ ਜੀ ਲਿਖਿਆ ਕੋਈ ਗੱਲ ਬਾਹਰੋਂ ਤੇ ਨਹੀਂ ਆਖੀ ਜਾ ਰਹੀ, ਕਹਿੰਦੇ ਗੁਣ ਦਾਸੀ ਗੁਣਾਂ ਦੀ ਦਾਸੀ ਬਣ ਜਾ, ਜਿੱਥੇ ਗੁਣ ਹਨ ਉੱਥੇ ਦਾਸੀ ਬਣ ਜਾ, ਅਤੇ ਜਿੱਥੇ ਗੁਣ ਹਨ ਉੱਥੋਂ ਦਾਸ ਬਣ ਕੇ ਝੁੱਕ ਕੇ ਮੰਗ ਕੇ ਪ੍ਰਸੰਨ ਕਰਕੇ ਉਹ ਗੁਣ ਉਹਨਾਂ ਤੋਂ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਗੁਣਵਾਨਾਂ ਤੋਂ। ਸਾਂਝ ਕੀਜੇ ਗੁਣਾ ਕੇਰੀ ਛੋੜ ਅਵਗੁਣ ਚੱਲੀਏ। ਕਹਿੰਦੇ ਗੁਣ ਦਾਸੀ ਸੁਖ ਹੋਏ, ਜਿੱਥੇ ਗੁਣ ਹਨ ਜਿਨ੍ਹਾਂ ਦੇ ਪਾਸ ਗੁਣ ਹਨ

ਕੇ ਹੁਣ ਅਗਲੀ ਗੱਲ ਇੱਕ ਹੋਰ ਬਹੁਤ ਇੰਪੋਰਟੈਂਟ ਹੈ। ਕਈਆਂ ਦੇ ਵਿੱਚ ਉਹ ਗੁਣ ਨਹੀਂ ਹੁੰਦੇ, ਗੁਣਾਂ ਵੱਲ ਧਿਆਨ ਨਹੀਂ ਦਿੰਦੇ, ਲੇਕਿਨ ਬਾਕੀ ਸਾਰਾ ਜਪ ਤਪ ਕਿਰਿਆ ਕਰਮ ਪਾਠ ਪੂਜਾ ਕਰਦੇ ਹਨ, ਧਾਰਮਿਕ ਅਸਥਾਨਾਂ ਤੇ ਵੀ ਜਾਂਦੇ ਹਨ, ਧਾਰਮਿਕ ਅਸਥਾਨਾਂ ਤੇ ਵੀ ਜਾਂਦੇ ਹਨ, ਕੋਈ ਥੋੜਾ ਬਹੁਤਾ ਜੋ ਰੁਟੀਨ ਨਿਤਨੇਮ ਹੈ ਉਹ ਵੀ ਕਰਦੇ ਹਨ, ਲੇਕਿਨ ਜੋ ਗੁਣਾਂ ਦੀ ਗੱਲ ਹੈ ਉੱਥੇ ਅਵਗੁਣ ਹੀ ਅਵਗੁਣ ਅੰਦਰ ਭਰੇ ਪਏ ਹਨ। ਉਹ ਸੋਚਦੇ ਹਨ ਕਿ ਜਸਟ ਬਾਈ ਕੰਪਲੀਟਿੰਗ ਦਾ ਰੂਟੀਨ ਐਵਰੀ ਡੇ ਤੇ ਹਫ਼ਤੇ ਚ ਇੱਕ ਅੱਧੀ ਵਾਰ ਗੁਰਦੁਆਰੇ ਜਾਣ ਨਾਲ ਕਿਤੇ ਯਾਤਰਾ ਆਦਿ ਕਰਾਉਣ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਨੇ ਬਹੁਤ ਖੁਸ਼ ਹੋਣਾ, ਬਹੁਤ ਵੱਡਾ ਕੰਮ ਕਰਕੇ ਆਇਓ। ਉਸ ਉੱਤੇ ਮਹਾਰਾਜ ਜੀ ਦਾ ਜੋ ਵਿਚਾਰ ਹੈ ਹੁਣ ਮੈਂ ਆਪ ਜੀ ਨੂੰ ਉਹ ਸੁਣਾਉਣਾ ਚਾਹੁੰਦਾ। ਕਹਿੰਦੇ ਹਨ, ਜਪ ਤਪ ਸੰਜਮ ਸਾਧੀਏ ਤੀਰਥ ਕੀਚੇ ਵਾਸ, ਭਾਵੇਂ ਜਪ ਤਪ ਸੰਜਮ ਸਾਰਾ ਕੁਛ ਸਾਧ ਲਓ, ਸੰਜਮ ਸਾਧ ਲਓ। ਕਈ ਲੋਕ ਸ਼ੂਗਰ ਛੱਡ ਦਿੰਦੇ ਹਨ, ਕਈ ਲੋਕ ਥੋੜਾ ਸੌਂਦੇ ਹਨ, ਜਪ ਤਪ ਬੜਾ ਕਰਦੇ ਹਨ,

ਕਹਿੰਦੇ ਬਿਨਾਂ ਗੁਣਾਂ ਤੋਂ ਜਨਮ ਵਿਨਾਸ਼। ਹਜ਼ੂਰ ਬਿਨਾਂ ਗੁਣਾਂ ਤੋਂ ਜਨਮ ਤਬਾਹ। ਬੇਸ਼ੱਕ ਤੁਸੀਂ ਜਬ ਤੱਕ ਸੰਜਮ ਸਾਧੀਏ ਤੀਰਥ ਕੀਚੇ ਵਾਸ ਪੁੰਨ ਦਾਨ ਚੰਗਿਆਈਆਂ ਬਿਨ ਸਾਚੇ ਕਿਆ ਦਾਸ। ਜੋ ਮਰਜ਼ੀ ਕਰ ਲਓ ਜਿਤਨੀ ਦੇਰ ਤੱਕ ਅਸੈਂਸ਼ਲ ਜੋ ਪ੍ਰੀ ਰੈਕਿਊਜ਼ਿਟ ਹਨ ਜੋ ਬੇਸਿਕਸ ਹਨ ਉਹੀ ਗੁਣ ਤੁਹਾਡੇ ਅੰਦਰ ਮਿਸਿੰਗ ਹਨ ਉਹੀ ਗੁਣ ਨਹੀਂ ਹਨ ਕਹਿੰਦੇ ਹਨ ਉਤਨੀ ਦੇਰ ਤੱਕ ਤੁਸੀਂ ਅਗਾਹ ਨਹੀਂ ਚੱਲ ਸਕਦੇ। ਨਿਰਗੁਣ ਰਾਮ ਗੁਣ ਹੈ ਵਸ ਹੋਏ ਗੁਣਾਂ ਦਾ ਸ਼ਿੰਗਾਰ ਕਰੋ। ਤੋ ਬਾਬਾ ਜੀ ਕਿਹੜੇ ਗੁਣ ਹਨ ਹੁਣ ਦੱਸੋ ਕਿਹੜਾ ਸ਼ਿੰਗਾਰ ਹੈ ਉਹ ਕਿਰਪਾ ਕਰਕੇ ਸਮਝਾਓ। ਕਹਿੰਦੇ ਹਨ

0: ਸੁਹਲ ਚੁੱਕਦੀ ਖਿਮਾ ਬਖਸ਼ਿਸ਼ ਕਰਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।
1: You are listening to SikhNet Radio, broadcasting live Gurbani Kirtan 24 hours a day from around the world.

ਆਈਏ ਪੂਰਾ ਲਾਲਚ ਛੱਡੀਆ ਹੋਏ ਕਮਰਾਂ ਰੱਖ ਆਈਏ ਫਲ ਦੇ ਗਏ ਹੋ ਪਾਈਏ ਜਿਵੇਂ ਹੀ ਕਾਰ ਸੁਣਾਈਏ।

ਜੇ ਅਕਾਲੇ ਕਾਰਨਾ ਤੇ ਵੇਹੁ ਨਾਮ ਪਚਾਰੀਐ ਐਸੀ ਕਰਨਾ ਖੇਡੀਐ ਜਿਸ ਤਰਕ ਗਿਆ ਹਾਰੀਐ ਪੜਿਆ ਤਿਉ ਮੀਆਂ ਵਿਚਾਰ ਕੇ ਵਿਚਾਰੀਐ ਮੋਚਲ ਸੋਕੇ ਮਾਰੀਐ।

ਕਰਾਏ ਸੀ, ਸੋ ਸੇਵਕ ਸੇਵਾ ਕਰੇ ਜਿਸਨੇ ਹੁਕਮ ਮਨਾਏ ਸੀ, ਹੁਕਮ ਨੇ ਕੁਰਬਾਨ ਤਖਸਮੇ ਕਰ ਮਹਿਲ ਪਾਏ ਸੀ, ਖਸਮੇ ਭਾਵੈ ਸੋ ਕਰੇ ਮਨ ਚਿੰਦਿਆ ਸੁਫਲ ਪਾਏ।

ਕੋਠੇ ਮੰਡੋਂ ਬਾੜੀਆਂ ਲੈ ਬੈਠੇ ਕਿਰਪਾ ਸਾਰਿਆ ਤੀਜ ਕਰਨ ਮਨ ਫਾਮ ਦੇਰ ਪੁੱਜਣ ਨਾ ਹਾਰਿਆ ਕਰਮ ਮੈਸ ਖਾਇਆ ਮਹਿਲ ਤੁਮਨ ਸਾਰਿਆ ਚਿਰ ਅਹੀ ਜੋਗ ਨਾ ਹਾਰਿਆ।

ਕੀਤਾ ਆਪੋ ਆਪਣਾ ਪੀਰੀ ਕਸਣ ਦੀ ਜਾ ਰਹਿਣਾ ਨਾ ਜਗਤ ਗੈਤਗਾਰ ਹੰਡੀ ਹੈ ਬੰਦਾ ਕਿਸੇ ਨਾ ਪੜਖੇ।

ਹੈ ਸੋਚਨ ਕੱਢਿਆ ਹੈ। ਪਿਤਾ ਆਪੋ ਆਪਣਾ ਪਹਿਲੇ ਕਸਨ ਦੀ ਜਾਰਣ ਨਾਹੀ ਅਬ ਜਗਤ ਅਗਤ ਗਰਵੰਡੀ ਆਏ ਮੰਦਕ ਸਿਨਾਖੀਆ ਬੜਖੇ ਬੁੱਝਿਆ ਮੂਰਖੇ ਨਾਣਾ ਲੁੱਝਿਆ ਸ੍ਰੀ ਵਾਹਿਗੁਰੂ।

ਸਮਾ ਲਿਆ ਹੈ, ਜਿਰਗੀ ਤਪਾਇਆ ਆਪਣਾ ਸਖਾਲ ਬੁਰੀ ਕਿਉਂ ਖਾ ਲਿਆ ਹੈ, ਮੰਦਾ ਬੂਲ ਲੱਗੀ ਚਈ ਦਿਲ ਮਨਿੰਦਰ ਨਿਹਾਲੀਆ, ਜੋ ਸਾਹਿਬ ਨਾਲ ਨਾ ਹਾਰੀਐ, ਤੇ ਵੇਹਾ ਪਾਸ ਟਾਲੀਐ, ਕਿਛਲਾਹੇ ਉੱਪਰ ਖਾ ਲਿਆ, ਸ੍ਰੀ ਵਾਹਿਗੁਰੂ।

سچ فرمار سچے صاحب دیا سچ فرمار

ਬੈਠਾ, ਕੋਈ ਕਿਸੇ ਵਿੱਚ, ਕੋਈ ਕਲੱਬਾਂ ਵਿੱਚ ਬੈਠਾ, ਕੋਈ ਟੀਵੀ ਅੱਗੇ ਬੈਠਾ, ਪਰ ਤਨ ਨੇ ਉਹ ਗੁਰੂ ਕੇ ਪਿਆਰ ਵਾਲੇ ਜਿਹੜੇ ਦੂਰੋਂ ਦੂਰੋਂ ਆ ਕੇ ਗੁਰੂ ਦੀ ਹਜ਼ੂਰੀ ਵਿੱਚ ਬੈਠੇ। ਗੁਰੂ ਰਾਮਦਾਸ ਪਾਤਸ਼ਾਹ ਆਪ ਸੰਗਤਾਂ ਨੂੰ ਧੰਨ ਆਖਦੇ ਨੇ।

ਇੱਕ ਗੱਲ ਕਹਿ ਕੇ ਸਮਾਪਤੀ ਕਰਾਂ। ਦੋ ਤਿੰਨ ਮਿੰਟ ਦੱਸਦੇ ਰਹਿੰਦੇ ਹਨ। ਗੁਰੂ ਪੰਚਮ ਪਾਤਸ਼ਾਹ ਜੀ ਕੋਲ ਦੋ ਸਿੱਖ ਆਏ, ਕਹਿਣ ਲੱਗੇ ਇੱਕ ਬੜਾ ਭਾਰਾ ਔਗੁਣ ਆ ਗਿਆ, ਆਪ ਕਿਰਪਾ ਕਰੋ ਉਹ ਜਾਂਦਾ ਰਹੇ। ਪਾਤਸ਼ਾਹ ਨੇ ਪੁੱਛਿਆ ਕੀ ਔਗੁਣ ਆਏ? ਕਹਿਣ ਲੱਗੇ ਰਕਸ਼ਨਾ ਨੂੰ ਝੂਠ ਬੋਲਣ ਦੀ ਆਦਤ ਪੈ ਗਈ। ਐਸੀ ਕਿਰਤ ਹੋ ਗਈ ਹੈ, ਸੱਚ ਨੂੰ ਵਸਾਣਾ ਚਾਹੁੰਦੇ ਆ ਰਸਨਾ ਤੇ ਤਾਂ ਵੀ ਨਹੀਂ ਵਸਦਾ। ਆਪ ਕਿਰਪਾ ਕਰੋ ਕਿਸੇ ਤਰ੍ਹਾਂ ਵੀ ਇਹ ਝੂਠ ਜਾਵੇ। ਪਾਤਸ਼ਾਹ ਨੇ ਉਪਦੇਸ਼ ਦਿੱਤਾ, ਝੂਠ ਤਾਂ ਸਵਰਗਾਂ ਦੇ ਬੂਹੇ ਤੋਂ ਵੀ ਮਨੁੱਖ ਨੂੰ ਲਿਆ ਕੇ ਨਰਕਾਂ ਵਿੱਚ ਸੁੱਟ ਦਿੰਦੇ, ਝੂਠ ਨਾ ਬੋਲਿਆ ਕਰੋ। ਕਹਿਣ ਲੱਗੇ ਬੜਾ ਮੁਸ਼ਕਿਲ ਹੈ, ਕੋਈ ਸੁਖੈਨ ਤਰੀਕਾ ਦੱਸੋ। ਪਾਤਸ਼ਾਹ ਨੇ ਆਖਿਆ ਇੱਕ ਕਾਗਜ਼ ਕਲਮ ਲਓ, ਜਿਤਨੇ ਸਾਰੇ ਝੂਠ ਹਨ ਉਹ ਤੁਸੀਂ ਕਾਗਜ਼ ਤੇ ਲਿਖਦੇ ਜਾਓ, ਇੱਕ ਬਣਾਓ ਗੁਰਦੁਆਰਾ ਧਰਮਸਾਲ, ਬਸ ਇੱਕ ਕੰਮ ਕਰੋ ਸਵੇਰੇ ਸ਼ਾਮ ਗੁਰਦੁਆਰੇ ਆ ਕੇ ਹਾਜ਼ਰੀ ਭਰੋ, ਸਭ ਠੀਕ ਹੋ ਜਾਏ। ਉਹ ਕਾਗਜ਼ ਗ੍ਰੰਥੀ ਦੇ ਰਾਹੀਂ ਸਾਨੂੰ ਭੇਜ ਦੇ। ਕਹਿੰਦੇ ਨੇ ਪਹਿਲੇ ਮਹੀਨੇ ਜਿੰਨੇ ਝੂਠ ਲਿਖੇ ਗਏ, ਬੜਾ ਕਾਗਜ਼ ਭਰਿਆ ਸੀ, ਪਰ ਸੰਗਤ ਵਿੱਚ ਜਾ ਕੇ ਬੈਠਣ ਲੱਗ ਪਏ, ਜਦੋਂ ਝੂਠ ਬੋਲਣ ਸ਼ਰਮ ਆਵੇ ਲੱਜਾ ਆਵੇ। ਪਾਤਸ਼ਾਹ ਨੇ ਕਿਹਾ ਸੀ ਸੰਗਤ ਵਿੱਚੋਂ ਨਾਗਾ ਨਹੀਂ ਕਰਨਾ। ਦੂਜੇ ਮਹੀਨੇ ਹੋਰ ਘਟ ਗਏ ਤੇ ਜਦੋਂ ਛੇਵਾਂ ਮਹੀਨਾ ਆਇਆ ਗੁਰੂ ਕੀ ਸਾਧ ਸੰਗਤ, ਜਦੋਂ ਗੁਰੂ ਕੋਲ ਚਿੱਠੀ ਪਹੁੰਚੀ ਉਹਦੇ ਵਿੱਚ ਇੱਕ ਵੀ ਝੂਠ ਨਹੀਂ ਸੀ। ਪਾਤਸ਼ਾਹ ਨੇ ਬਚਨ ਆਖਿਆ

ਉਹ ਨਿਰਗੁਣ ਸਰੂਪ ਅਕਾਲ ਪੁਰਖ ਵਾਹਿਗੁਰੂ ਕਹਿੰਦੇ ਗੁਣਾਂ ਦੇ ਵਸ ਹੁੰਦਾ ਹੈ, ਸਿਰਫ ਗੁਣਾਂ ਦੇ ਵਸ ਹੁੰਦਾ ਹੈ। ਔਰ ਤੇਰੇ ਗੁਣ ਗਲ ਚੁੱਕੇ ਹਨ, ਦੱਸ ਤੇਰਾ ਕੰਮ ਕਿਵੇਂ ਬਣੇ। ਗੁਣ ਗਲ ਚੁੱਕੇ ਹਨ ਜਿਹੜੇ ਗੁਣਾਂ ਦੇ ਉਸਨੇ ਵਸ ਆਉਣਾ ਹੈ, ਤੇ ਤੂੰ ਹੋਰ ਹੀ ਸ਼ਿੰਗਾਰ ਕਰੀ ਫਿਰਦੀ ਹੈ, ਜਿਸ ਨੂੰ ਉਸਨੇ ਦੇਖਣਾ ਤੱਕ ਵੀ ਨਹੀਂ। ਉਸਨੂੰ ਸ਼ਿੰਗਾਰ ਕਿਹੜਾ ਪਸੰਦ ਹੈ? ਕਹਿੰਦੇ ਉਸਨੂੰ ਗੁਣਾਂ ਦਾ ਸ਼ਿੰਗਾਰ ਪਸੰਦ ਹੈ, ਉਹ ਗੁਣਾਂ ਦੇ ਵਸ ਆਉਂਦਾ ਹੈ, ਗੁਣਾਂ ਦੇ ਵਸ ਆਉਂਦਾ ਹੈ। ਮਹਾਰਾਜ ਜੀ ਬਾਣੀ ਚ ਆਖਦੇ ਹਨ, ਕਹਿੰਦੇ ਹਨ

ਇਹ ਜਿਹੜੀ ਜੀਵ ਇਸਤਰੀ ਹੈ ਇਹ ਤੇ ਅਵਗੁਣਾਂ ਦੇ ਨਾਲ ਭਰੀ ਪਈ ਹੈ ਤੇ ਮੁੰਦੇ ਤੇਰਾ ਬਾਕੀ ਦੁਨੀਆਦਾਰੀ ਦਾ ਕੀਤਾ ਹੋਇਆ ਸ਼ਿੰਗਾਰ ਇਹ ਕਿਸ ਅਰਥ ਹੈ ਜਦ ਤੇਰੇ ਸਾਰੇ ਗੁਣ ਹੀ ਗਲ ਗਏ ਹਨ ਅਤੇ ਉਹ ਗੁਣਾਂ ਦੇ ਵਸ ਆਉਂਦਾ ਹੈ ਸਿਰਫ ਗੁਣਾਂ ਦੇ ਵਸ ਆਉਂਦਾ ਹੈ ਕਿਉਂਕਿ ਉਹ ਅਕਾਲ ਪੁਰਖ ਵਾਹਿਗੁਰੂ ਕੀ ਹੈ ਗੁਣ ਹੀ ਗੁਣ ਹੈ ਗੁਣ ਹੀ ਗੁਣ ਹੈ ਅਤੇ ਗੁਣਾਂ ਦੀ ਹੀ ਸਿਫਤ ਕੀਤੀ ਜਾਂਦੀ ਹੈ ਉਸਦੀ ਸਿਫਤ ਦਾ ਕੋਈ ਅੰਤ ਨਹੀਂ ਕਿਉਂਕਿ ਉਸਦੇ ਗੁਣਾਂ ਦਾ ਕੋਈ ਅੰਤ ਨਹੀਂ ਤੇ ਜੇ ਤੇਰੇ ਅੰਦਰ ਗੁਣ ਹੀ ਨਹੀਂ ਹਨ ਤੇ ਤੇਰੀ ਤੇ ਉਸਦੀ ਸਾਂਝ ਕਿਵੇਂ ਪੈ ਸਕਦੀ ਕਹਿੰਦੇ ਹਨ

0: ਇਹ ਸਮਝ ਲਵੇ ਕਿ ਤੇਰੇ ਆਪਣੇ ਜੀਵਨ ਦੇ ਅੰਦਰ ਗੁਣ ਗਲ ਚੁੱਕੇ ਹਨ। ਅਗਰ ਤੂੰ ਇਸ ਗੱਲ ਨੂੰ ਮੰਨ ਲੈ, ਜਾਣ ਲੈ ਕਿ ਤੇਰੇ ਆਪਣੇ ਜੀਵਨ ਦੇ ਅੰਦਰਲੇ ਗੁਣ ਜਿਹੜੇ ਹਨ ਉਹ ਗਲ ਚੁੱਕੇ ਹਨ, ਉਹਨਾਂ ਗੁਣਾਂ ਨੂੰ ਵਾਪਸ ਲਿਆ, ਉਹਨਾਂ ਗੁਣਾਂ ਨੂੰ ਵਾਪਸ ਲਿਆ, ਗੁਣਾਂ ਨੂੰ ਵਾਪਸ ਲਿਆਏਗੀ ਤੇ ਅਕਾਲ ਪੁਰਖ ਵਾਹਿਗੁਰੂ ਦਾ ਮਿਲਨ ਹੋਣਾ ਹੈ। ਗੁਣਾਂ ਨੂੰ ਵਾਪਸ ਕਿਵੇਂ ਲਿਆਉਣਾ, ਕਿਵੇਂ ਗੁਣ ਵਾਪਸ ਆਉਣ, ਇਹ ਹੁਣ ਸਵਾਲ ਹੈ। ਅਸੀਂ ਗੁਣ ਕਿਵੇਂ ਆਪਣੇ ਅੰਦਰ ਵਾਪਸ ਲੈ ਕੇ ਆਈਏ, ਕਿਉਂਕਿ ਨਿਰਗੁਣ ਰਾਮ ਗੁਣੇ ਵਸ ਹੋਏ। ਅੱਜ ਦੇ ਇਸ ਕੀਰਤਨ ਦੀ ਇੱਕ ਇੱਕ ਪੰਕਤੀ ਜਿਹੜੀ ਉਹ ਜਿਸ ਸੀਕੁਐਂਸ ਦੇ ਵਿੱਚ ਹੈ, ਜਿਸ ਆਰਡਰ ਦੇ ਵਿੱਚ ਹੈ, ਉਹ ਬਹੁਤ ਜ਼ਰੂਰੀ ਨੋਟ ਕਰਨ ਵਾਲੀ ਹੈ, ਕਿਉਂਕਿ ਉਹ ਸਟੈਪ ਬਾਈ ਸਟੈਪ ਇਹ ਦੱਸਦੀ ਹੈ ਕਿ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਕਿਵੇਂ ਮਿਲਣਾ ਹੈ। ਨੰਬਰ ਇੱਕ, ਸਾਡੇ ਹਰ ਬਿਸਰਤ ਤੇਰੇ ਗੁਣ ਗਲਿਆ, ਸਾਡੀ ਕੰਡੀਸ਼ਨ ਇਹ ਹੈ, ਸਾਡੀ ਸਿਚੁਏਸ਼ਨ ਇਹ ਹੈ ਕਿ ਸਾਡੇ ਸਾਰੇ ਗੁਣ ਗਲ ਚੁੱਕੇ। ਇਸੇ ਕਰਕੇ ਕਾਇਆ ਨੂੰ ਤਿਰਕਾਰ ਆਖਿਆ, ਇਸੇ ਕਰਕੇ ਕਾਇਆ ਨੂੰ ਡਰਾਉਣੀ ਆਖਿਆ, ਇਸੇ ਕਰਕੇ ਕਾਇਆ ਨੂੰ ਨਾਪਾਕ ਆਖਿਆ, ਇਸੇ ਕਰਕੇ ਕਾਇਆ ਨੂੰ ਨਿਸ਼ਫਲ ਆਖਿਆ, ਇਸੇ ਕਰਕੇ ਪਸ਼ੂ ਪ੍ਰੇਤ ਮੁਗਤ ਤੇ ਬੁਰੀ ਆਖਿਆ, ਕਿਉਂਕਿ ਇਸ ਦੇ ਵਿੱਚ ਉਹ ਗੁਣ ਹੀ ਨਹੀਂ ਹਨ, ਗੁਣ ਗਲ ਚੁੱਕੇ ਹਨ। ਲੈਟ ਅਸ ਆਲ ਐਗਰੀ ਵਿਦ ਦਿਸ, ਨੰਬਰ ਇੱਕ। ਦੂਸਰੀ ਗੱਲ ਮਹਾਰਾਜ ਜੀ ਬਾਣੀ ਚ ਇਹ ਸਮਝਾਉਂਦੇ ਹਨ ਕਿ ਉਹ ਅਕਾਲ ਪੁਰਖ ਵਾਹਿਗੁਰੂ ਗੁਣਾਂ ਦੇ ਹੀ ਵਸ ਆਉਂਦਾ ਹੈ। ਨਿਰਗੁਣ ਰਾਮ ਗੁਣ ਹੈ ਵਸ ਹੋਏ, ਸਾਰੇ ਬੋਲੋ ਇਸ ਪੰਕਤੀ ਨੂੰ, ਦਾਸ ਤੋਂ ਬਾਅਦ ਪਹਿਲਾਂ ਦਾਸ ਬੋਲੇਗਾ, ਫਿਰ ਆਪ ਜੀ ਨੇ ਬੋਲਣਾ ਦੋ ਤਿੰਨ ਦਫਾ, ਤਾਂ ਕਿ ਇਹ ਗੱਲ ਪੱਕੇ ਤੌਰ ਤੇ ਮਨ ਚ ਉਤਰ ਜਾਏ। ਨਿਰਗੁਣ ਰਾਮ ਗੁਣੇ ਵਸ ਹੋਏ, ਸਾਰੇ ਬੋਲੋ, ਨਿਰਗੁਣ ਰਾਮ ਗੁਣੇ ਹੈ ਵਸ ਹੋਏ, ਨਿਰਗੁਣ ਰਾਮ ਗੁਣ ਹੈ ਵਸ ਹੋਏ। ਬਸ ਆ ਗੱਲ ਯਾਦ ਰੱਖਣੀ ਹੈ ਹਮੇਸ਼ਾ ਕਿ ਉਹ ਨਿਰੰਕਾਰ ਸਰੂਪ ਅਕਾਲ ਪੁਰਖ ਵਾਹਿਗੁਰੂ ਗੁਣਾਂ ਦੇ ਵਸ ਹੁੰਦਾ ਹੈ, ਗੁਣਾਂ ਦੇ ਵਸ ਹੁੰਦਾ ਹੈ, ਉਸਨੂੰ ਗੁਣ ਅੱਛੇ ਲੱਗਦੇ ਹਨ, ਗੁਣਾਂ ਦੇ ਨਾਲ ਆਪਣੇ ਆਪ ਨੂੰ ਸ਼ਿੰਗਾਰ ਲੈ। ਬਾਣੀ ਦੀ ਇੱਕ ਪੰਕਤੀ ਸੁਣੋ, ਕਹਿੰਦੇ ਹਨ
1: ਸੁਹਾਗਣੀ ਸ਼ਿੰਗਾਰ ਬਣਾਇਆ,
0: ਜਿਹੜੀਆਂ ਉਸਦੀਆਂ ਸੁਹਾਗਣਾਂ ਬਣ ਚੁੱਕੀਆਂ ਹਨ, ਜਿਨ੍ਹਾਂ ਨੇ ਉਸਨੂੰ ਪਾਲਿਆ ਹੈ, ਉਸ ਪਤੀ ਦੀਆਂ, ਵਾਹਿਗੁਰੂ ਪਤੀ ਦੀਆਂ ਜਿਹੜੀਆਂ ਸੁਹਾਗਣਾਂ ਬਣ ਚੁੱਕੀਆਂ ਹਨ, ਉਹਨਾਂ ਨੇ ਕਿਵੇਂ ਪਾਇਆ, ਉਹਨਾਂ ਨੇ ਆਪਣੇ ਆਪ ਨੂੰ ਖੂਬ ਸਜਾਇਆ, ਉਹਨਾਂ ਨੇ ਆਪਣੇ ਆਪ ਨੂੰ ਖੂਬ ਸ਼ਿੰਗਾਰਿਆ, ਲੇਕਿਨ ਸ਼ਿੰਗਾਰਿਆ ਕਿਵੇਂ।

ਉਹਨਾਂ ਨੇ ਗੁਣਾਂ ਦਾ ਗਲ ਦੇ ਵਿੱਚ ਹਾਰ ਪਹਿਨ ਲਿਆ। ਅਸੀਂ ਹੁਣ ਬਹੁਤ ਕੀਮਤੀ ਤੋਂ ਕੀਮਤੀ ਹੀਰਿਆਂ ਦਾ ਹਾਰ ਪਹਿਨ ਸਕਦੇ ਹਾਂ, ਲੇਕਿਨ ਉਸ ਹਾਰ ਦਾ, ਉਸ ਸ਼ਿੰਗਾਰ ਦਾ ਅਕਾਲ ਪੁਰਖ ਵਾਹਿਗੁਰੂ ਨੂੰ ਕੋਈ ਮਤਲਬ ਨਹੀਂ। ਉਹ ਹੋਰ ਹਾਰ ਚਾਹੁੰਦਾ, ਹਾਰ ਪਹਿਨੋ, ਹਾਰ ਪਹਿਨੋ, ਲੇਕਿਨ ਕਿਹੜਾ? ਸੁਹਾਗਣੀ ਸ਼ਿੰਗਾਰ ਬਣਾਇਆ ਗੁਣ ਕਾ ਗਲ ਹਾਰ। ਇੱਕ ਇੱਕ ਪੰਕਤੀ ਅੱਜ ਆਪ ਜੀ ਦੇ ਨੋਟ ਕਰਨ ਵਾਲੀ। ਸੁਹਾਗਣੀ ਸ਼ਿੰਗਾਰ ਬਣਾਇਆ ਗੁਣ ਕਾ ਗਲ ਹਾਰ, ਗੁਣਾਂ ਦਾ ਗਲ ਦੇ ਵਿੱਚ ਹਾਰ ਪਾ ਲਿਆ। ਉਹਨਾਂ ਦੇ ਗਲੇ ਦੇ ਵਿੱਚ ਗੁਣ ਹੀ ਗੁਣ ਪਹਿਨੇ ਹੋਏ ਦਿਸਦੇ ਹਨ ਤੇ ਉਹਨਾਂ ਨੇ ਆਪਣੇ ਆਪ ਨੂੰ ਸ਼ਿੰਗਾਰ ਲਿਆ। ਅਤੇ ਜਦੋਂ ਸ਼ਿੰਗਾਰ ਲਿਆ, ਉਹ ਅਕਾਲ ਪੁਰਖ ਵਾਹਿਗੁਰੂ ਗੁਣਾਂ ਦੇ ਵਸ ਦੇ ਵਿੱਚ ਆ ਜਾਂਦਾ ਹੈ। ਨਿਰਗੁਣ ਰਾਮ ਗੁਣੇ ਵਸ ਹੋਏ ਤੇ ਕਹਿੰਦੇ ਹਨ

इसका अर्थ हर गुण गंफो, गंफो मैंने माला प्रोवो, हार प्रोवो, गुंदो केंदे हर गुण हरी दे वाहिगुरु दे गुणा दी माला प्रो के गल दे विच पहन लो। कितना पवित्र कितना उच्चा सुच्चा बाबा जी का उपदेश है। अकाल पुरख वाहिगुरु की भगती करनी है, भगती दे विच वख वख स्टेजेस हैं, वख वख स्टेजेस हैं। एक स्टेज है जिथे सुरत शब्द का समेल हुंदा है, सुरती दे नाल ध्यान दे नाल अपने अंदर उस परम जोत नू अनुभव किया जाता है, सुरती दे नाल अकाल पुरख वाहिगुरु नाल लिव लगाई जाती है। पर असी की उस हुणे ही उस अवस्था च हां कि असी कर सकांगे? साडा तो मन जिहड़ा असी पाठ करन बैठांगे तो इधर उधर खिंड जाएगा। वो एडवांस लैवल है भक्ति दी। एक स्टेज दे विच ज्ञान बड़ा परिपक्व हुंदा है, गुरु दा ज्ञान, तपन तप गुरु ज्ञान, तपां दा तप है गुरु दे ज्ञान नू अपने अंदर उतार लेना, गुरु दे ज्ञान नाल अपने जीवन नू अपने विचारां नू भर लेना, अपने विचार अपने ना रहन, सिर्फ गुरु दे विचार ही विचार साडे अंदर रह जाण, अते उना विचारां नू एक्सरसाइज करनी, ए भी एक मंजिल है। तो अलग अलग अवस्थावां हन। दास तों अज भी पुछया गया कि यह सब कुछ सुनिया है पर असा हुण की करना है। असी हाईएस्ट लैवल तो ते आरंभ कर नहीं सकते कि बहुत कोई उच्चे अभ्यास की गल की जाए कि सुरती नू दसन द्वार च किवें टिकाओ, त्रिकुटी च किवें टिकाओ। ओह ते काफी सारी अवस्था बनन तो बाद काफी सारा सिमरन अभ्यास बोल के करन तो बाद आहिस्ता आहिस्ता ओ जो परिपक् हुंदा है तो फिर असी उस अवस्था ते जाने। सब तो पहला ते सानू भगती करन दे वास्ते जेड़े जरूरी गुण हन उही धारण करने पैणगे ते उही सिखने पैणगे। जे उठना बैठना ही नहीं आता, गुणा का भाव उठना बैठना ही नहीं आता, खाना पीना ही नहीं आता, बोलना चलना ही नहीं आता, तो गल्लां असी करिए बहुत डीप लैवल दियां, ब्रह्म ज्ञान दियां, सुरती दे अभ्यास दियां। सुरती दा अभ्यास किवें हो सकता है? सुरत शब्द दा अभ्यास किवें हो सकता है? अंदर वो इतनी सूक्ष्म वस्तु है, हर जी सूक्ष्म अगम है, कहो कितविद मिलिया जाए। वो इतना सूक्ष्म है, मत साड़ी इतनी मोटी है कि जिसनु उठना बैठना नहीं आंदा, ओ मोटी मत ओ सूक्ष्म वस्तु नु एकदम किस तरह नोटिस कर लेगी, किस तरह उस दे नाल जुड़ जाएगी, जिसका ना कोई रूप ना रेख ना रंग आकार शकल कुछ भी नहीं है, असी उस दे नाल किवें जुड़ सकते हाँ जबकि असी सामने जींदियां चीजां दे नाल सही तरह जो है इंटरैक्ट नहीं कर सकते। जब सानू उठना बैठना, बोलना चालना, खाना पीना, ये तमाम जीवन दे विच जो वर्तों च लियाउण वाले शुभ गुण हन, अगर यही नहीं आंदे तो सब तो पहला सानू वो गुण सीखने पैण। बाबा जी बाणी दे विच आखदे हन निर्गुण राम गुणे वस होए, उसने जिथे गुणा दी धरती तैयार है उथे वस आना है, उथे उसने अपीयर होना। निर्गुण राम गुणे वस होए, ते तेरे गुण गल चुके हैं, किवें आवे तेरे नेड़े, तू जो मर्जी कर ले, पहला ओ शुभ गुण धारण कर, शुभ गुण सिख। महाराज जी दी बाणी दी पंक्ति इस सब्जेक्ट दे उत्ते एक एक जो आप जी नूं सुनावांगा ओ हीरे लालां दे विच जड़न वालियां पंक्तियां हन। कहिंदे हन सुहागणी शिंगार बनाया गुण का गलहार, सुहागणा ने रब दियां सुहागणा ने कहिंदे अपने आप नूं सजा लिया
ਕਾਹਦੇ ਨਾਲ? ਗੁਣ ਕਾ ਗਲ ਹਾਰ, ਗੁਣਾਂ ਦਾ ਗਲ ਦੇ ਵਿੱਚ ਹਾਰ ਪਹਿਨ ਲਿਆ। ਗੁਣ ਹੀ ਗੁਣ ਹਨ, ਇੱਕ ਵੀ ਅਵਗੁਣ ਨਜ਼ਰ ਨਹੀਂ ਆਉਂਦਾ ਉਹਨਾਂ ਦੇ ਅੰਦਰ, ਇੱਕ ਵੀ ਅਵਗੁਣ ਨਜ਼ਰ ਨਹੀਂ ਆਉਂਦਾ। ਜਦ ਤੱਕ ਇੱਕ ਵੀ ਅਵਗੁਣ ਹੈ, ਉਸ ਅਕਾਲ ਪੁਰਖ ਵਾਹਿਗੁਰੂ ਨੇ ਨਜ਼ਦੀਕ ਨਹੀਂ ਆਉਣਾ। ਔਰ ਆਪ ਜੀ ਨੂੰ ਇੱਕ ਲਾਈਨ ਹੋਰ ਬਹੁਤ ਜੋ ਗਹਿਰੀ ਹੈ, ਬਹੁਤ ਡੂੰਘੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ, ਉਹ ਵੀ ਸੁਣਾਵਾਂ। ਲੋਕ ਨਾਮ ਦੀ ਗੱਲ ਕਰਦੇ ਹਨ, ਨਾਮ ਦੀ। ਮਹਾਰਾਜ ਜੀ ਆਖਦੇ ਹਨ, ਨਾਮ ਵੀ ਗੁਣਾਂ ਤੋਂ ਬਿਨਾਂ ਪ੍ਰਾਪਤ ਨਹੀਂ ਹੋਣਾ। ਨਾਮ ਵੀ ਗੁਣਾਂ ਤੋਂ ਬਿਨਾਂ ਪ੍ਰਾਪਤ ਨਹੀਂ ਹੋਣਾ। ਔਰ ਹੁਣ ਪੰਕਤੀ ਸੁਣੋ, ਕਿਉਂਕਿ ਮੇਰੀ ਆਦਤ ਇਹ ਹੈ, ਗੁਰੂ ਬਾਬੇ ਦੀ ਕਿਰਪਾ ਹੈ, ਕਿ ਜੋ ਵੀ ਲਫ਼ਜ਼ ਆਖਣਾ ਹੈ ਉਹ ਗੁਰਬਾਣੀ ਚੋਂ ਆਖਣਾ, ਬਾਣੀ ਚੋਂ ਬਾਹਰ ਕੁਛ ਨਹੀਂ। ਮਹਾਰਾਜ ਜੀ ਆਖਦੇ ਹਨ, ਨਾਮ ਵੀ ਜੇ ਗੁਣ ਨਹੀਂ ਹਨ ਤਾਂ ਮਿਲਣਾ ਨਹੀਂ ਹੈ। ਬਾਣੀ ਦੀ ਪੰਕਤੀ ਇਸ ਤਰ੍ਹਾਂ ਹੈ, ਕਹਿੰਦੇ ਹਨ, ਗੁਣ ਤੇ ਨਾਮ ਪ੍ਰਾਪਤ ਹੋਏ। ਗੁਣਾਂ ਤੋਂ ਹੀ ਨਾਮ ਦੀ ਪ੍ਰਾਪਤੀ ਹੋਣੀ। ਜੇ ਨਾਮ ਦੇ ਯੋਗ ਹੀ ਨਹੀਂ ਹੋ, ਜੋ ਗੁਣ ਹੀ ਨਹੀਂ ਹਨ ਜੋ ਨਾਮ ਨੂੰ ਸੰਭਾਲ ਸਕਣ, ਨਾਮ ਨੂੰ ਸਮਝ ਸਕਣ, ਜੋ ਗੁਣ ਹੀ ਨਹੀਂ ਹਨ ਤੇ ਨਾਮ ਵੀ ਨਹੀਂ ਪ੍ਰਾਪਤ ਹੋ ਸਕਦਾ। ਔਰ ਨਾਲ ਹੀ ਇੱਕ ਹੋਰ ਇੰਟਰਸਟਿੰਗ ਗੱਲ ਆਖੀ ਹੈ ਕਿ ਨਾਮ ਪ੍ਰਾਪਤ ਕਰਨ ਦੇ ਵਾਸਤੇ ਗੁਣ ਚਾਹੀਦੇ ਹਨ, ਨਾਲ ਹੀ ਆਖਿਆ ਹੈ ਕਿ ਨਾਮ ਪ੍ਰਾਪਤ ਕਰਨ ਦੇ ਵਾਸਤੇ ਆਪਣੇ ਆਪ ਨੂੰ ਮਾਰਨਾ ਪੈਂਦਾ ਹੈ। ਆਪ ਮਾਰੇ ਤਾਂ ਪਾਏ ਨਾਉ, ਦੋ ਗੱਲਾਂ ਮਹਾਰਾਜ ਨੇ ਆਖੀ। ਆਪ ਮਾਰੇ ਤਾਂ ਪਾਏ ਨਾਉ, ਇੱਕ ਨਾਮ ਪ੍ਰਾਪਤ ਇਸ ਤਰ੍ਹਾਂ ਹੁੰਦਾ ਹੈ ਕਿ ਆਪਣੇ ਆਪ ਨੂੰ ਮਾਰ ਲੈ। ਆਪਣੇ ਆਪ ਨੂੰ ਮਾਰਨ ਦਾ ਮਤਲਬ ਆਪਣੀਆਂ ਤਮਾਮ ਅਵਗੁਣਾਂ ਵਾਲੀਆਂ ਆਦਤਾਂ, ਤਮਾਮ ਅਵਗੁਣਾਂ ਨੂੰ ਮਾਰ ਲੈ। ਆਪਣੇ ਆਪ ਨੂੰ ਮਾਰਨ ਦਾ ਭਾਵ ਇਹ ਹੈ, ਆਪਣੀ ਉਸ ਹਉਮੈ ਨੂੰ ਮਾਰ ਲੈ, ਉਸ ਜ਼ਿੱਦ ਨੂੰ ਮਾਰ ਲੈ, ਉਸ ਹੱਠ ਨੂੰ ਮਾਰ ਲੈ, ਉਸ ਕਠੋਰਤਾਈ ਨੂੰ ਮਾਰ ਲੈ, ਉਸ ਕ੍ਰੋਧ ਨੂੰ ਮਾਰ ਲੈ, ਜਿਸ ਨੂੰ ਮਾਰਨ ਤੋਂ ਬਾਅਦ ਨਾਮ ਨੇ ਪ੍ਰਾਪਤ ਹੋਣਾ ਹੈ। ਅਤੇ ਕਹਿੰਦੇ ਹਨ, ਸਭ ਤੋਂ ਵੱਡਾ ਗੁਣ ਹੀ ਇਹ ਹੈ, ਗੁਣਾਂ ਦੇ ਵਿੱਚੋਂ ਸਭ ਤੋਂ ਵੱਡਾ ਗੁਣ ਇਹ ਹੈ ਕਿ ਆਪਣੀ ਹਉਮੈ ਨੂੰ ਮਾਰ ਲੈ, ਅਤੇ ਉਹ ਗੁਣ ਜਦੋਂ ਤੁਹਾਡੇ ਪਾਸ ਹੈ ਤਾਂ ਤੁਹਾਨੂੰ ਨਾਮ ਦੀ ਦਾਤ ਪ੍ਰਾਪਤ ਹੋਏਗੀ। ਭੋਲਿਆ ਹਉਮੈ ਸੁਰਤ ਵਿਸਾਰ, ਕਹਿੰਦੇ ਇਹ ਭੋਲੇ ਇਨਸਾਨ ਹਉਮੈ ਵਾਲੀ ਸੁਰਤੀ ਨੂੰ ਵਿਸਾਰ ਦੇ। ਹਉਮੈ ਮਾਰ, ਵਿਚਾਰ ਮਨ ਆਪਣੇ ਮਨ ਚ ਵਿਚਾਰ, ਹਉਮੈ ਨੂੰ ਮਾਰ, ਗੁਣ ਵਿੱਚ ਗੁਣ ਲੈ ਸਾਰ। ਕਹਿੰਦੇ ਗੁਣਾਂ ਵਿੱਚੋਂ ਗੁਣ, ਸਾਰੇ ਗੁਣਾਂ ਵਿੱਚੋਂ ਜੋ ਸਭ ਤੋਂ ਵੱਡਾ ਗੁਣ ਹੈ ਉਹ ਕਹਿੰਦੇ ਹਉਮੈ ਨੂੰ ਮਾਰਨ ਦੇ ਵਿੱਚ ਹੈ। ਕਹਿੰਦੇ ਉਸ ਗੁਣ ਦੀ ਖਬਰ ਲੈ, ਉਸ ਗੁਣ ਦੀ ਸਾਰ ਲੈ। ਕਹਿੰਦੇ ਗੁਣਾਂ ਤੋਂ ਬਿਨਾਂ ਅਕਾਲ ਪੁਰਖ ਵਾਹਿਗੁਰੂ ਨੇ ਤੈਨੂੰ ਮਿਲਣਾ ਨਹੀਂ ਹੈ, ਔਰ ਤੇਰੇ ਗੁਣ ਗਲ ਚੁੱਕੇ ਹਨ। ਹਰ ਬਿਸਰਤ ਤੇਰੇ ਗੁਣ ਗਲਿਆ, ਹਰ ਬਿਸਰਤ ਤੇਰੇ ਗੁਣ ਗਲਿਆ, ਗੁਣ ਤੇਰੇ ਗਲ ਚੁੱਕੇ ਹਨ। ਸਭ ਤੋਂ ਵੱਡਾ ਅਵਗੁਣ ਹੈ ਹਉਮੈ ਦਾ, ਅਤੇ ਹਉਮੈ ਦੇ ਨਾਲ ਅਤਿਅੰਤ ਕਿਸਮ ਦੇ ਹੋਰ ਤੇਰੇ ਅੰਦਰ ਅਵਗੁਣ ਹਨ। ਕਹਿੰਦੇ ਹਨ, ਅਵਗੁਣਾਂ ਦੇ ਨਾਲ ਤੂੰ ਭਰੀ ਪਈ ਹੈ, ਕਿਸ ਤਰ੍ਹਾਂ ਤੈਨੂੰ ਮਿਲੇਗਾ? ਗੁਣ ਤੇਰੇ ਤਮਾਮ ਗਲ ਚੁੱਕੇ ਹਨ, ਅਵਗੁਣ ਹੀ ਅਵਗੁਣ ਤੇਰੇ ਅੰਦਰ ਹਨ। ਤੇ ਐ ਜੀਵ, ਤੂੰ ਸੁੰਦਰ ਬਣਦਾ ਹੈ, ਤੂੰ ਸੁੰਦਰ ਸੁੰਦਰ ਸੁਗੰਧੀਆਂ ਲਗਾਉਂਦਾ ਹੈ, ਤੂੰ ਰਸ ਭੋਗਦਾ ਹੈ, ਸਵਾਦ ਮਾਣਦਾ ਹੈ, ਸ਼ਿੰਗਾਰ ਕਰਦਾ ਹੈ। ਇਸ ਸ਼ਿੰਗਾਰ ਦਾ ਮਤਲਬ ਕੀ ਹੋਇਆ? ਜਦ ਉਹ ਪਿਰ ਹੀ ਨਹੀਂ ਹੈ ਤੇ ਸ਼ਿੰਗਾਰ ਕਿਹਦੇ ਲਈ? ਉਸ ਪਿਰ ਨੇ ਗੁਣਾਂ ਦੇ ਵਸ ਆਣਾ ਹੈ, ਗੁਣ ਤੇਰੇ ਪੱਲੇ ਨਹੀਂ ਹਨ, ਪਿਰ ਤੇਰੇ ਤੋਂ ਦੂਰ ਹੈ, ਪਿਰ ਤੋਂ ਤੂੰ ਸੱਖਣੀ ਹੈ, ਫਿਰ ਤੂੰ ਸ਼ਿੰਗਾਰ ਕਰੀ ਫਿਰਦੀ ਹੈ। ਇਹਨਾਂ ਸ਼ਿੰਗਾਰਾਂ ਦਾ ਕੋਈ ਅਰਥ ਨਹੀਂ। ਇੱਕ ਦਫਾ ਉਹ ਪ੍ਰੇਮ ਨਾਲ ਇਸ ਪੰਕਤੀ ਨੂੰ ਫਿਰ ਸੁਣ ਲਈਏ, ਗਾ ਲਈਏ। ਆਪ ਜੀ ਵੀ ਗਾਓ।

ਅਕਾਲ ਪੁਰਖ ਵਾਹਿਗੁਰੂ ਪਤੀ ਦੇ ਮਿਲਣ ਤੋਂ ਬਿਨਾਂ ਇਸ ਕਾਇਆ ਨੂੰ ਜੋ ਮਰਜ਼ੀ ਸਜਾ ਲਓ, ਸ਼ਿੰਗਾਰ ਲਓ, ਸੁੰਦਰ ਬਣਾ ਲਓ, ਕਹਿੰਦੇ ਹਨ ਉਸਦਾ ਕੋਈ ਅਰਥ ਨਹੀਂ, ਉਸਦਾ ਕੋਈ ਮਤਲਬ ਨਹੀਂ। ਸਭ ਸ਼ਿੰਗਾਰ ਵਿਕਾਰ, ਸਾਰੇ ਵਿਕਾਰ, ਕਿਉਂਕਿ ਅੰਦਰਲੇ ਸਾਰੇ ਗੁਣ ਗਲ ਚੁੱਕੇ ਹਨ। ਅੱਜ ਦੀ ਸਾਰੀ ਹਿਊਮਨ ਸੁਸਾਇਟੀ ਦੀ, ਇੱਕ ਕੌਮ ਦੀ ਨਹੀਂ, ਸਾਰੀ ਹਿਊਮਨ ਸੁਸਾਇਟੀ ਦੀ ਇਹ ਹਾਲਤ ਹੈ ਕਿ ਹਰੀ ਵਾਹਿਗੁਰੂ ਤੋਂ ਵਿਸਰਨ ਦੇ ਨਾਲ ਅੰਦਰਲੇ ਸ਼ੁਭ ਗੁਣ ਗਲ ਚੁੱਕੇ ਹਨ, ਪਰ ਸ਼ਿੰਗਾਰ ਦੀ ਜੋ ਇੰਡਸਟਰੀ ਹੈ ਉਹ ਬੜੀ ਬਲੂਮ ਕਰ ਰਹੀ ਹੈ। ਫੈਬਰਿਕ ਇੰਡਸਟਰੀ ਹੋਈ, ਡਿਜ਼ਾਈਨ ਇੰਡਸਟਰੀ ਹੋਈ, ਕਾਸਮੈਟਿਕ ਇੰਡਸਟਰੀ ਹੋਈ, ਇਹ ਤਮਾਮ ਕਿਸਮ ਦੀਆਂ ਜੋ ਇੰਡਸਟਰੀਆਂ ਹਨ, ਵਾਈ ਦੇ ਆਰ ਫਲਰਿਸ਼ਿੰਗ ਸੋ ਮਚ? ਬਿਕੋਜ਼ ਸਾਡੇ ਅੰਦਰਲੇ ਗੁਣ ਉਹ ਤੇ ਰੋਟਨ ਹੋ ਚੁੱਕੇ ਹਨ, ਉਹ ਤੇ ਗਲ ਚੁੱਕੇ ਹਨ। ਨਾਓ ਟੂ ਹਾਈਡ ਦੈਮ, ਉਹਨਾਂ ਨੂੰ ਲੁਕਾਉਣ ਲਈ ਅਸੀਂ ਆਪਣੇ ਆਪ ਨੂੰ ਬਾਹਰੋਂ ਸੁੰਦਰ ਦਿਸਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਕਿਤਨੇ ਵੀ ਅਸੀਂ ਸੁੰਦਰ ਹੋਈਏ, ਜਦੋਂ ਹੀ ਅਸੀਂ ਕੌੜਾ ਬੋਲਾਂਗੇ ਤਾਂ ਅੰਦਰਲੀ ਅਸਲੀਅਤ ਨੇ ਜ਼ਾਹਰ ਹੋ ਜਾਣਾ। ਜਦੋਂ ਅਸੀਂ ਹੰਕਾਰ ਕਰਾਂਗੇ ਉਦੋਂ ਅੰਦਰਲੀ ਜੋ ਉਹ ਗਲਿਆਪਨ ਹੈ ਉਸਨੇ ਜ਼ਾਹਿਰ ਹੋ ਜਾਣਾ। ਜਦੋਂ ਅਸੀਂ ਰੂੜ ਹੋਵਾਂਗੇ ਉਦੋਂ ਉਸ ਅੰਦਰਲੇ ਗਲੇਪਣ ਨੇ ਜ਼ਾਹਿਰ ਹੋ ਜਾਣਾ ਹੈ। ਤਾਂ ਕਿੱਥੇ ਛਪਾਵਾਂਗੇ ਬਾਹਰਲੀ ਖੂਬਸੂਰਤੀ ਦੇ ਨਾਲ ਅੰਦਰਲੀ ਕਰੂਪਤਾ ਨੂੰ? ਜੇ ਅੰਦਰ ਕਰੂਪ ਹੈ, ਫਿਲਥੀ ਹੈ, ਅਗਲੀ ਹੈ, ਤਾਂ ਬਾਹਰਲੇ ਸ਼ਿੰਗਾਰ ਨੇ ਉਸਨੂੰ ਢੱਕ ਨਹੀਂ ਸਕਣਾ। ਅਤੇ ਜਿਤਨੀ ਦੇਰ ਤੱਕ ਅੰਦਰ ਫਿਲਥੀ ਹੈ, ਕਰੂਪਤਾ ਹੈ, ਉਤਨੀ ਦੇਰ ਤੱਕ ਕਿਸੇ ਨੇ ਪਿਆਰ ਵੀ ਨਹੀਂ ਕਰਨਾ, ਕਿਉਂਕਿ ਪਿਆਰ ਵੀ ਸੁੰਦਰਤਾ ਨੂੰ ਹੁੰਦਾ ਹੈ ਅਤੇ ਸੁੰਦਰਤਾ ਗੁਣਾਂ ਦੇ ਵਿੱਚ ਹੁੰਦੀ ਹੈ, ਵਸਤੂਆਂ ਦੇ ਵਿੱਚ ਨਹੀਂ ਹੁੰਦੀ। ਗੁਰੂ ਬਾਬਾ ਜੀ ਬਹੁਤ ਡੀਪ ਗੱਲ ਕਰ ਰਹੇ ਹਨ, ਕਹਿੰਦੇ ਹਨ ਤੂੰ ਪਿਰਵਾਲੀ ਨਹੀਂ, ਤੇਰੇ ਅੰਦਰ ਉਹ ਗੁਣ ਨਹੀਂ ਹਨ, ਫਿਰ ਤੇ ਤੂੰ ਦੂਰ ਹੈ ਤੇ ਤੂੰ ਸ਼ਿੰਗਾਰ ਕਰਦੀ ਫਿਰਦੀ ਹੈ। ਆਓ ਸ਼ਿੰਗਾਰ ਦੇ ਮਤਲਬ ਹੋਰ ਸੁਣੀਏ। ਗੁਰੂ ਬਾਬਾ ਜੀ ਕਹਿੰਦੇ ਹਨ ਉਹਨਾਂ ਗੁਣਾਂ ਨੂੰ ਵਾਪਸ ਲਿਆ। ਬਸ ਅੱਜ ਦੇ ਸਾਡੇ ਕੀਰਤਨ ਦੀ ਜੋ ਥੀਮ ਹੈ, ਜੋ ਵਿਚਾਰ ਹੈ, ਉਹ ਇਹ ਹੈ ਕਿ ਸਾਡੇ ਗੁਣ ਗਲ ਚੁੱਕੇ ਹਨ, ਉਹਨਾਂ ਗੁਣਾਂ ਨੂੰ ਵਾਪਸ ਲਿਆਓ। ਕਿਵੇਂ ਲਿਆਉਣਾ ਹੈ ਉਹ ਵੀ ਵਿਚਾਰਾਂਗੇ, ਔਰ ਉਹਨਾਂ ਗੁਣਾਂ ਨੂੰ ਲਿਆਉਣ ਤੋਂ ਬਿਨਾਂ ਜੋ ਅੱਗੇ ਦੀ ਜੋ ਭਗਤੀ ਹੈ, ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣ ਦੇ ਜੋ ਹੋਰ ਢੰਗ ਹਨ, ਐਡਵਾਂਸ ਲੈਵਲ ਹਨ, ਉਹਨਾਂ ਤੱਕ ਤੁਸੀਂ ਪਹੁੰਚ ਹੀ ਨਹੀਂ ਸਕਦੇ ਜੇ ਤੁਹਾਡੇ ਕੋਲ ਬੇਸਿਕ ਜੋ ਮੈਰਿਟ ਹੋਣੀਆਂ ਚਾਹੀਦੀਆਂ ਹਨ, ਗੁਣ ਹੋਣੇ ਚਾਹੀਦੇ ਹਨ, ਅਗਰ ਉਹੀ ਨਹੀਂ ਹਨ, ਜਦ ਬੇਸਿਕਸ ਹੀ ਨਹੀਂ ਹਨ, ਅਗਾਂਹ ਦੀ ਗੱਲ ਕਿਵੇਂ ਹੋ ਸਕਦੀ ਹੈ? ਆਓ ਸੁਣੋ, ਗੁਰੂ ਮਹਾਰਾਜ ਜੀ ਆਖਦੇ ਹਨ, ਹੁਣ ਪੁੱਛੀਏ ਸੱਚੇ ਪਾਤਸ਼ਾਹ ਗੁਣ ਕਿਵੇਂ ਲਿਆਈਏ, ਕਿਉਂਕਿ ਆਪ ਜੀ ਤੇ ਇਹ ਆਖਦੇ ਹੋ ਕਿ ਸੁਹਾਗਣੀ ਸ਼ਿੰਗਾਰ ਬਣਾਇਆ ਗੁਣ ਕਾ ਗਲਹਾਰ। ਆਪ ਜੀ ਦੀ ਬਾਣੀ ਚ ਤੇ ਇਹ ਦੱਸਿਆ ਹੈ ਕਿ ਗੁਣਾਂ ਦਾ ਹੀ ਸ਼ਿੰਗਾਰ ਹੁੰਦਾ ਹੈ, ਗੁਣਾਂ ਦਾ ਹੀ ਸ਼ਿੰਗਾਰ ਹੁੰਦਾ ਹੈ। ਗੁਰੂ ਬਾਬਾ ਜੀ ਆਖਦੇ ਹਨ ਇਹ ਜਿਹੜੀ ਕਾਇਆ ਗਲ ਚੁੱਕੀ ਹੈ ਨਾ, ਇਸ ਨੂੰ ਹੁਣ ਬਦਲ ਡਾਲੋ। ਕਹਿੰਦੇ ਕਾਇਆ ਕੋਮਲ ਫੁੱਲ ਗੁਣ, ਇਹ ਕਾਇਆ ਇੱਕ ਬਹੁਤ ਕੋਮਲ ਜਿਹੀ ਟਹਿਣੀ ਹੈ, ਕੋਮਲ ਜਿਹੀ ਇੱਕ ਪਲਾਂਟ ਹੈ, ਕੋਮਲ ਜਿਹੀ ਟਹਿਣੀ ਹੈ। ਕਾਇਆ ਕੋਮਲ ਫੁੱਲ ਗੁਣ, ਅਤੇ ਗੁਣਾਂ ਦੇ ਫੁੱਲ ਇਸ ਕਾਇਆ ਦੇ ਉੱਤੇ ਨਜ਼ਰ ਆਉਣੇ ਚਾਹੀਦੇ ਹਨ। ਕਾਇਆ ਕੋਮਲ ਫੁੱਲ ਗੁਣ, ਨਾਨਕ ਗੁਪਸ ਮਾਲ। ਗੁਪਸ ਦਾ ਮਤਲਬ ਗੁੰਦ, ਪਰੋ ਬਣਾ ਮਾਲਾ। ਕਾਇਆ ਦੀ ਟਾਹਣੀ ਦੇ ਉੱਤੇ ਹੀ ਗੁਣਾਂ ਦੇ ਫੁੱਲ ਤੇਰੇ ਲੱਗ ਜਾਣ, ਅਤੇ ਉਹਨਾਂ ਗੁਣਾਂ ਦੇ ਫੁੱਲਾਂ ਨੂੰ ਚੁਣ ਚੁਣ ਕੇ ਤੂੰ ਮਾਲਾ ਬਣਾ, ਇਹਨੀ ਫੁੱਲੀ ਰੌਂਗ ਕਰੇ, ਇਹਨਾਂ ਫੁੱਲਾਂ ਦੇ ਉੱਤੇ ਤੇ ਉਹ ਰੀਝਦਾ ਹੈ, ਪ੍ਰਸੰਨ ਹੁੰਦਾ ਹੈ, ਖੁਸ਼ ਹੁੰਦਾ ਹੈ। ਇਹ ਫੁੱਲ ਉਸਨੂੰ ਅਟਰੈਕਟ ਕਰ ਸਕਦੇ ਹਨ ਜਿਹੜੇ ਗੁਣਾਂ ਦੇ ਫੁੱਲ ਹਨ। ਅਵਰ ਕੇ ਚੁਣੀਏ ਡਾਲ, ਕਹਿੰਦੇ ਹੋਰ ਡਾਲੀਆਂ ਤੋਂ ਕੀ ਫੁੱਲ ਤੋੜਦੇ ਫਿਰਦੇ ਹੋ ਤੁਸੀਂ? ਬਾਹਰੋਂ ਡਾਲੀਆਂ ਨਾਲੋਂ, ਟਾਹਣੀਆਂ ਨਾਲੋਂ ਫੁੱਲ ਲਿਆ ਕੇ ਤੋੜ ਕੇ ਗੁਰੂ ਬਾਬੇ ਦੇ ਅੱਗੇ ਰੱਖ ਦਿੰਦੇ ਹੋ, ਕਹਿੰਦੇ ਉਹ ਕੀ ਕਰਦੇ ਪਏ ਹੋ? ਅਵਰ ਕੇ ਚੁਣੀਏ ਡਾਲ, ਡਾਲੀਆਂ ਤੋਂ ਕਿਉਂ ਫੁੱਲ ਚੁਣਦੇ ਫਿਰਦੇ ਹੋ? ਕਾਇਆ ਰੂਪੀ ਟਾਹਣੀ ਦੇ ਉੱਤੇ ਤੁਹਾਡੇ ਗੁਣਾਂ ਦਾ ਕੋਈ ਫੁੱਲ ਨਜ਼ਰ ਨਹੀਂ ਆਉਂਦਾ, ਕਾਇਆ ਰੂਪੀ ਟਾਹਣੀ ਦੇ ਉੱਤੇ ਕਹਿੰਦੇ ਗੁਣਾਂ ਦੇ ਫੁੱਲ ਹੋਣ।
ਸਾਡੇ ਸਰੀਰ ਦੇ ਉੱਤੇ, ਸਰੀਰ ਦੇ ਅੰਦਰ ਬਾਹਰ ਗੁਣਾਂ ਦੇ ਫੁੱਲ ਹੋਣ। ਕਾਇਆ ਕੋਮਲ ਫੁੱਲ ਗੁਣ, ਨਾਨਕ ਗੁੱਪ ਸਮਾਲ। ਕਹਿੰਦੇ ਕਾਇਆ ਦੇ ਉੱਤੇ ਹੀ ਗੁਣ ਉਗਾ ਅਤੇ ਉਹਨਾਂ ਦੀ ਫਿਰ ਮਾਲਾ ਪਰੋ, ਉਹਨਾਂ ਦੀ ਪਰੋਈ ਹੋਈ ਮਾਲਾ ਸੁਹਾਗਣੀ ਸ਼ਿੰਗਾਰ ਬਣਾਇਆ ਗੁਣ ਕਾ ਗਲ ਹਾਰ। ਜਦੋਂ ਉਹਨਾਂ ਦਾ ਗੁਣਾਂ ਦਾ ਹਾਰ ਪਹਿਨ ਲਿਆ, ਕਹਿੰਦੇ ਉਸ ਨਿਰਗੁਣ ਰਾਮ ਨੇ ਤੇਰੇ ਵਸ ਦੇ ਵਿੱਚ ਆ ਜਾਣਾ ਹੈ। ਨਿਰਗੁਣ ਰਾਮ ਗੁਣੇ ਵਸ ਹੋਏ ਹੋਰ ਆਖਦੇ ਕਹਿੰਦੇ ਹਨ ਬਾਬਾ ਜੀ ਗੁਣ ਕਿਵੇਂ ਆਣ ਉਸ ਦਾ ਜਵਾਬ ਦਿੰਦੇ ਕਹਿੰਦੇ ਹਨ

ਹਰੇਕ ਗੱਲ ਦਾ ਜਵਾਬ ਦਿੱਤਾ ਜਾ ਰਿਹਾ। ਮੁੰਧੇ ਇਹ ਔਰਤੇ ਤੇਰੇ ਆਪਣੇ ਅੰਦਰ ਤੇ ਗੁਣ ਗਲ ਚੁੱਕੇ ਹਨ, ਹੁਣ ਤੂੰ ਅਗਰ ਗੁਣ ਵਾਪਸ ਲਿਆਣੇ ਹਨ ਤੇ ਗੁਣ ਦਾਸੀ ਸੁਖ ਹੋਏ, ਜਿਨ੍ਹਾਂ ਦੇ ਅੰਦਰ ਗੁਣ ਹਨ ਉਹਨਾਂ ਦੀ ਦਾਸੀ ਬਣ। ਮਹਾਰਾਜ ਜੀ ਲਿਖਿਆ ਕੋਈ ਗੱਲ ਬਾਹਰੋਂ ਤੇ ਨਹੀਂ ਆਖੀ ਜਾ ਰਹੀ, ਕਹਿੰਦੇ ਗੁਣ ਦਾਸੀ ਗੁਣਾਂ ਦੀ ਦਾਸੀ ਬਣ ਜਾ, ਜਿੱਥੇ ਗੁਣ ਹਨ ਉੱਥੇ ਦਾਸੀ ਬਣ ਜਾ, ਅਤੇ ਜਿੱਥੇ ਗੁਣ ਹਨ ਉੱਥੋਂ ਦਾਸ ਬਣ ਕੇ ਝੁਕ ਕੇ ਮੰਗ ਕੇ ਪ੍ਰਸੰਨ ਕਰਕੇ ਉਹ ਗੁਣ ਉਹਨਾਂ ਤੋਂ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਗੁਣਵਾਨਾਂ ਤੋਂ। ਸਾਂਝ ਕੀਜੇ ਗੁਣਾ ਕੇਰੀ, ਛੋੜ ਅਵਗੁਣ ਚੱਲੀਏ। ਕਹਿੰਦੇ ਗੁਣ ਦਾਸੀ ਸੁਖ ਹੋਏ, ਜਿੱਥੇ ਗੁਣ ਹਨ ਜਿਨ੍ਹਾਂ ਦੇ ਪਾਸ ਗੁਣ ਹਨ ਉਹਨਾਂ ਦੀ ਦਾਸੀ ਬਣ, ਉਹਨਾਂ ਦੀ ਦਾਸੀ ਬਣਨ ਤੋਂ ਬਿਨਾਂ ਤੇਰੇ ਅੰਦਰ ਗੁਣ ਨਹੀਂ ਆਉਣ। ਕਹਿੰਦੇ ਹਨ ਮੁੰਦੇ

ਹੁਣ ਅਗਲੀ ਗੱਲ ਇੱਕ ਹੋਰ ਬਹੁਤ ਇੰਪੋਰਟੈਂਟ ਹੈ। ਕਈਆਂ ਦੇ ਵਿੱਚ ਉਹ ਗੁਣ ਨਹੀਂ ਹੁੰਦੇ, ਗੁਣਾਂ ਵੱਲ ਧਿਆਨ ਨਹੀਂ ਦਿੰਦੇ, ਲੇਕਿਨ ਬਾਕੀ ਸਾਰਾ ਜਪ ਤਪ ਕਿਰਿਆ ਕਰਮ ਪਾਠ ਪੂਜਾ ਕਰਦੇ ਹਨ, ਧਾਰਮਿਕ ਅਸਥਾਨਾਂ ਤੇ ਵੀ ਜਾਂਦੇ ਹਨ, ਧਾਰਮਿਕ ਅਸਥਾਨਾਂ ਤੇ ਵੀ ਜਾਂਦੇ ਹਨ, ਕੋਈ ਥੋੜਾ ਬਹੁਤਾ ਜੋ ਰੂਟੀਨ ਨਿਤਨੇਮ ਹੈ ਉਹ ਵੀ ਕਰਦੇ ਹਨ, ਲੇਕਿਨ ਜੋ ਗੁਣਾਂ ਦੀ ਗੱਲ ਹੈ ਉੱਥੇ ਅਵਗੁਣ ਹੀ ਅਵਗੁਣ ਅੰਦਰ ਭਰੇ ਪਏ ਹਨ। ਉਹ ਸੋਚਦੇ ਹਨ ਕਿ ਜਸਟ ਬਾਈ ਕੰਪਲੀਟਿੰਗ ਦਾ ਰੂਟੀਨ ਐਵਰੀ ਡੇ ਤੇ ਹਫ਼ਤੇ ਚ ਇੱਕ ਅੱਧੀ ਵਾਰ ਗੁਰਦੁਆਰੇ ਜਾਣ ਨਾਲ, ਤੋ ਕਿਤੇ ਯਾਤਰਾ ਆਦਿ ਕਰਾਉਣ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਨੇ ਬਹੁਤ ਖੁਸ਼ ਹੋਣਾ ਹੈ, ਬਹੁਤ ਵੱਡਾ ਕੰਮ ਕਰਕੇ ਆਇਓ। ਉਸ ਉੱਤੇ ਮਹਾਰਾਜ ਜੀ ਦਾ ਜੋ ਵਿਚਾਰ ਹੈ ਹੁਣ ਮੈਂ ਆਪ ਜੀ ਨੂੰ ਉਹ ਸੁਣਾਉਣਾ ਚਾਹੁੰਦਾ। ਕਹਿੰਦੇ ਹਨ, ਜਪ ਤਪ ਸੰਜਮ ਸਾਧੀਏ ਤੀਰਥ ਕੀਚੇ ਵਾਸ, ਭਾਵੇਂ ਜਪ ਤਪ ਸੰਜਮ ਸਾਰਾ ਕੁਛ ਸਾਧ ਲਓ, ਸੰਜਮ ਸਾਧ ਲਓ। ਕਈ ਲੋਕ ਸ਼ੂਗਰ ਛੱਡ ਦਿੰਦੇ ਹਨ, ਕਈ ਲੋਕ ਥੋੜਾ ਸੌਂਦੇ ਹਨ, ਜਪ ਤਪ ਬੜਾ ਕਰਦੇ ਹਨ ਅਤੇ ਤੀਰਥਾਂ ਤੇ ਜਾ ਕੇ ਰਹਿਣ ਲੱਗ ਪੈਂਦੇ ਹਨ। ਕਹਿੰਦੇ ਹਨ, ਜਪ ਤਪ

ਕਹਿੰਦੇ ਬਿਨਾਂ ਗੁਣਾਂ ਤੋਂ ਜਨਮ ਵਿਨਾਸ਼। ਫਜ਼ੂਲ, ਬਿਨਾਂ ਗੁਣਾਂ ਤੋਂ ਜਨਮ ਤਬਾਹ। ਬੇਸ਼ੱਕ ਤੁਸੀਂ ਜਪ ਤਪ ਸੰਜਮ ਸਾਧੀ ਤੀਰਥ ਕੀਚੇ ਵਾਸ ਪੁੰਨ ਦਾਨ ਚੰਗਿਆਈਆਂ ਬਿਨ ਸਾਚੇ ਕਿਆ ਦਾਸ। ਜੋ ਮਰਜ਼ੀ ਕਰ ਲਓ, ਜਿਤਨੀ ਦੇਰ ਤੱਕ ਅਸੈਂਸ਼ਲ ਜੋ ਪ੍ਰੀਰੈਕੁਜ਼ਿਟ ਹਨ, ਜੋ ਬੇਸਿਕਸ ਹਨ, ਉਹੀ ਗੁਣ ਤੁਹਾਡੇ ਅੰਦਰ ਮਿਸਿੰਗ ਹਨ, ਉਹੀ ਗੁਣ ਨਹੀਂ ਹਨ। ਕਹਿੰਦੇ ਹਨ ਉਤਨੀ ਦੇਰ ਤੱਕ ਤੁਸੀਂ ਅਗਾਹ ਨਹੀਂ ਚੱਲ ਸਕਦੇ। ਨਿਰਗੁਣ ਰਾਮ ਗੁਣ ਹੈ ਵਸ ਹੋਏ, ਗੁਣਾਂ ਦਾ ਸ਼ਿੰਗਾਰ ਕਰੋ। ਤੋ ਬਾਬਾ ਜੀ ਕਿਹੜੇ ਗੁਣ ਹਨ ਹੁਣ ਦੱਸੋ, ਕਿਹੜਾ ਸ਼ਿੰਗਾਰ ਹੈ ਉਹ ਕਿਰਪਾ ਕਰਕੇ ਸਮਝਾਓ। ਕਹਿੰਦੇ ਹਨ

ਸਭ ਸਲਾਹੇ ਆਪ ਕੋ ਵੱਡੋ ਵਡੇਰੀ ਹੋਏ, ਸਾਰੇ ਆਪਣੇ ਆਪ ਨੂੰ ਸਲਾਹਦੇ ਹਨ, ਜਸਟੀਫਾਈ ਕਰਦੇ ਹਨ, ਆਪਣੇ ਆਪ ਨੂੰ ਨਾ ਸਲਾਹੋ। ਜੇ ਆਪਣੇ ਆਪ ਨੂੰ ਸਲਾਹਣ ਲੱਗ ਗਏ ਤਾਂ ਫਿਰ ਆਪਣੇ ਅਵਗੁਣ ਨਹੀਂ ਤੁਸੀਂ ਦੇਖ ਸਕੋਗੇ, ਆਪਣੇ ਅਵਗੁਣ ਨਹੀਂ ਦੇਖ ਸਕੋਗੇ। ਤਮਾਮ ਕਿਸਮ ਦੇ ਅਵਗੁਣਾਂ ਉੱਤੇ ਨਜ਼ਰ ਮਾਰਨੀ ਹੈ। ਮਹਾਰਾਜ ਜੀ ਆਖਦੇ ਹਨ, ਉੱਚਾ ਨਹੀਂ ਕਹਿਣਾ ਮਨ ਮੈਂ ਰਹਿਣਾ, ਬਹੁਤਾ ਜ਼ਿਆਦਾ ਬੋਲਣਾ ਨਹੀਂ, ਘੱਟ ਬੋਲਣਾ ਹੈ, ਇਹ ਵੀ ਗੁਣ ਹੈ। ਜੇ ਥੋੜਾ ਜਿਹਾ ਗਿਆਨ ਆ ਗਿਆ ਉਸ ਗਿਆਨ ਦੇ ਨਾਲ ਜਿਹਨਾਂ ਦੇ ਪਾਸ ਵਿਚਾਰਿਆਂ ਪਾਸ ਘੱਟ ਹੈ ਉਸਨੂੰ ਢਾ ਨਹੀਂ ਲੈਣਾ। ਇਫ ਯੂ ਆਰ ਮਾਸਟਰ ਆਫ ਦ ਲੈਂਗੁਏਜ ਦੈਨ ਯੂ ਡੂ ਨਾਟ ਯੂਜ਼ ਯੂਰ ਲੈਂਗੁਏਜ ਟੂ ਕੰਕਰ ਅਦਰਸ। ਕਿਸੇ ਵੀ ਤਰ੍ਹਾਂ ਜ਼ਿਆਦਾ ਨਹੀਂ ਬੋਲਣਾ ਹੈ ਕਿਸੇ ਵੀ ਫੀਲਡ ਦੇ ਵਿੱਚ। ਕਹਿੰਦੇ ਸਭ ਤੋਂ ਵੱਡਾ ਇਹ ਗੁਣ ਹੈ, ਉੱਚਾ ਨਹੀਂ ਕਹਿਣਾ। ਜੇ ਕੋਈ ਵਾਹਿਗੁਰੂ ਨੇ ਸ਼ਕਤੀ ਦਿੱਤੀ ਹੈ, ਕੋਈ ਤਾਕਤ ਦਿੱਤੀ ਹੈ, ਕੋਈ ਸਿਫਤ ਦਿੱਤੀ ਹੈ, ਤੇ ਕਹਿੰਦੇ ਹਨ ਉਸਨੂੰ ਜਰਨਾ ਹੈ, ਆਪਣੇ ਅੰਦਰ ਹੀ ਅੰਦਰ ਰੱਖਣਾ, ਉਸਨੂੰ ਜ਼ਾਹਿਰ ਨਹੀਂ ਹੋਣ ਦੇਣਾ। ਉੱਚਾ ਨਹੀਂ ਕਹਿਣਾ, ਮਨ ਮੈਂ ਰਹਿਣਾ, ਆਪੇ ਜਾਣੇ ਜਾਣ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ, ਭਗਤਾਂ ਕੇਰੀ ਵਿਖਮ ਮਾਰਗ ਚੱਲਣਾ, ਲਵ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀਂ ਬੋਲਣਾ, ਜ਼ਿਆਦਾ ਨਹੀਂ ਬੋਲਣਾ, ਘੱਟ ਬੋਲਣ ਦੀ ਆਦਤ ਬਣਾਉਣੀ। ਜੇ ਕਿਤੇ ਪੰਜ ਸੱਤ ਬੰਦਿਆਂ ਦੀ ਕਨਵਰਸੇਸ਼ਨ ਵੀ ਚੱਲ ਰਹੀ ਹੈ ਤਾਂ ਉੱਥੇ ਜ਼ਰੂਰੀ ਨਹੀਂ ਕਿ ਆਪਣੀ ਓਪੀਨੀਅਨ ਇਨਸਲਟ ਕਰਨੀ ਹੀ ਕਰਨੀ ਹੈ। ਦੇਰ ਇਜ਼ ਨੋ ਨੀਡ ਫਾਰ ਦੈਟ। ਉੱਚਾ ਨਹੀਂ ਕਹਿਣਾ ਮਨ ਮੈਂ ਰਹਿਣਾ, ਆਪੇ ਜਾਣੇ ਜਾਣ। ਬਹੁਤ ਨਹੀਂ ਬੋਲਣਾ, ਇਹ ਤਮਾਮ ਕਿਸਮ ਦੇ ਗੁਣ ਹਨ। ਖਾਣ ਪੀਣ ਉੱਤੇ ਵੀ ਗੱਲ ਆਉਂਦੀ ਹੈ, ਖਾਣ ਪੀਣ ਉੱਤੇ ਵੀ ਗੱਲ ਆਉਂਦੀ ਹੈ। ਕਹਿੰਦੇ ਹਨ, ਸੇਵ ਕੀਤੀ ਸੰਤੋਖੀ, ਜਿਨੀ ਸੱਚੋ ਸੱਚ ਤਿਹਾਇਆ, ਉਨੀ ਮੰਦੇ ਪੈਰ ਨਾ ਰੱਖਿਓ, ਕਰ ਸੁਕ੍ਰਿਤ ਧਰਮ ਕਮਾਇਆ, ਉਨੀ ਦੁਨੀਆਂ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾ, ਅੰਨ ਪਾਣੀ ਥੋੜਾ ਖਾ। ਥੋੜਾ ਖਾਣ ਤੋਂ ਭਾਵ ਭੁੱਖੇ ਰਹਿਣਾ ਨਹੀਂ, ਥੋੜਾ ਖਾਣ ਤੋਂ ਭਾਵ ਇਹ ਹੈ ਕਿ ਜੋ ਅਸੀਂ ਅਨਨੈਸੈਸਰੀ ਆਪਣੀ ਬਾਡੀ ਨੂੰ ਟੇਸਟ ਦੇ ਕੇ ਗਜਾਨੇ ਹਾਂ, ਉਸ ਦੇ ਵਿੱਚ ਸਿੰਪਲੀਸਿਟੀ ਲਿਆਣੀ, ਸਾਦਗੀ ਲਿਆਣੀ, ਉਹਦੇ ਵਿੱਚ ਜੋ ਬਹੁਤ ਵੱਡਾ ਅਡੰਬਰ ਅਸੀਂ ਕਰਦੇ ਹਾਂ ਉਸਨੂੰ ਘਟਾਉਣਾ। ਮਹਾਰਾਜ ਕਹਿੰਦੇ ਨੇ, ਸੀਲ ਸੰਜਮ ਸੁੱਚ ਪੰਨੀ, ਖਾਣਾ ਖਾਜ ਅਹਾਜ, ਇਹ ਸਾਰੇ ਅਵਗੁਣ ਹੀ ਹਨ। ਸੀਲ ਦਾ ਮਤਲਬ ਮਿਠਾਸ, ਸੁੱਚ ਦਾ ਤਾਂ ਅੱਜ ਸਾਡੇ ਅੰਦਰ ਕਨਸੈਪਟ ਹੀ ਨਹੀਂ ਰਹਿ ਗਿਆ, ਸੁੱਚ ਨੂੰ ਅਸੀਂ ਜਾਣਦੇ ਹੀ ਨਹੀਂ। ਅੱਜ ਸਾਡੇ ਅੰਦਰ ਸੁੱਚ ਨਹੀਂ ਰਹਿ ਗਈ, ਬਿਲਕੁਲ ਨਹੀਂ ਰਹਿ ਗਈ। ਆਪੇ ਚੱਕੀ ਜਾਓ ਔਰ ਆਪੇ ਖਾਈ ਜਾਓ। ਸੀਲ ਸੰਜਮ, ਸੰਜਮ ਦਾ ਅਰਥ ਹੈ ਡਿਸਿਪਲਿਨ, ਇਹ ਸਾਰੇ ਗੁਣ ਹਨ। ਡਿਸਿਪਲਿਨ ਦੇ ਵਿੱਚ ਲਾਈਫ ਹੋਣੀ ਚਾਹੀਦੀ ਹੈ ਕਿ ਇਤਨੇ ਵਜੇ ਹੀ ਮੈਂ ਖਾਣਾ ਹੈ ਔਰ ਇਸ ਤੋਂ ਇਲਾਵਾ ਮੈਂ ਖਾਣਾ ਨਹੀਂ, ਇਤਨਾ ਖਾਣਾ ਹੈ, ਇਸ ਤੋਂ ਜ਼ਿਆਦਾ ਕੋਈ ਪਰਸੂ ਵੀ ਕਰੇ ਤਾਂ ਵੀ ਮੈਂ ਖਾਣਾ ਨਹੀਂ, ਉਹ ਸੰਜਮ ਹੈ। ਇਤਨੇ ਵਜੇ ਮੈਂ ਜਾਗ ਜਾਣਾ ਹੈ ਕਿਉਂਕਿ ਮੈਂ ਅਭਿਆਸ ਕਰਨਾ ਹੈ, ਇਤਨੇ ਵਜੇ ਸੌ ਜਾਣਾ ਹੈ ਕਿਉਂਕਿ ਅੰਮ੍ਰਿਤ ਵੇਲੇ ਉੱਠਣਾ ਹੈ, ਉਹ ਡਿਸਿਪਲਿਨ ਹੈ। ਅਨਨੈਸੈਸਰੀ ਕਿਤੇ ਟਾਈਮ ਵੇਸਟ ਨਹੀਂ ਕਰਨਾ ਹੈ ਅਤੇ ਸਿਰਫ ਲੋਕਾਂ ਨੂੰ ਓਬਲਾਈਜ ਕਰਨ ਦੇ ਵਾਸਤੇ, ਲੋਕਾਂ ਨੂੰ ਓਬਲਾਈਜ ਕਰਨ ਦੇ ਵਾਸਤੇ ਰਾਤ ਦੇ ਇੱਕ ਇੱਕ ਦੋ ਦੋ ਵਜੇ ਤੱਕ ਪਾਰਟੀਆਂ 'ਚ ਬੈਠੇ ਰਹੇ ਤੇ ਅੰਮ੍ਰਿਤ ਵੇਲੇ ਕਦੋਂ ਉੱਠੋਗੇ ਤੁਸੀਂ? ਉਸਦੇ ਲਈ ਡਿਸਿਪਲਿਨ ਹੋਣਾ ਚਾਹੀਦਾ ਹੈ। ਉਸ ਦੇ ਵਾਸਤੇ ਲੋਕਾਂ ਦੀ ਕਈ ਦਫਾ ਅਗਰ ਨਾਰਾਜ਼ਗੀ ਸਹਾਰਨੀ ਪਵੇ ਤੇ ਗੁਰਮੁਖ ਜੋ ਹੈ ਉਹ ਉਸਨੂੰ ਵੀ ਕਹਿ ਦਿੰਦਾ ਹੈ ਕਿ ਮੇਰੇ ਡਿਸਿਪਲਿਨ ਦੇ ਵਿੱਚ ਫਰਕ ਪੈਂਦਾ ਹੈ। ਡਿਸਿਪਲਿਨ ਦੇ ਵਿੱਚ ਰਹਿਣਾ, ਸੰਜਮ ਦੇ ਵਿੱਚ ਰਹਿਣਾ, ਸੀਲ ਸੰਜਮ ਸੁੱਚ। ਕਹਿੰਦੇ ਇਹ ਤਿੰਨ ਚੀਜ਼ਾਂ ਤੇ ਭਾਨੇ ਹੀ ਦਿੱਤੀਆਂ ਹਨ। ਸੀਲ ਸੰਜਮ ਸੁੱਚ, ਸੁੱਚ ਦਾ ਅਰਥ ਹੁੰਦਾ ਹੈ ਬਹੁਤ ਪਵਿੱਤਰਤਾਈ ਦੇ ਨਾਲ ਇਸ

ਮੰਦਰ ਨੂੰ ਵਾਹਿਗੁਰੂ ਦਾ ਮੰਦਰ ਸਮਝ ਕੇ ਕਿ ਮੈਂ ਵਾਹਿਗੁਰੂ ਨੂੰ ਸਰਵ ਕਰ ਰਿਹਾ ਹਾਂ, ਬਹੁਤ ਹੀ ਸਾਫ ਸੁਥਰੇ ਢੰਗ ਦੇ ਨਾਲ ਪ੍ਰੇਮ ਨਾਲ ਸਰਵ ਕਰਨਾ ਹੈ, ਨਾ ਕਿ ਜੂਠੇ ਮੁੱਠੇ ਹੱਥਾਂ ਨਾਲ ਆਪ ਹੀ ਚੱਕੀ ਜਾਓ, ਆਪ ਹੀ ਖਾਈ ਜਾਓ, ਆਪ ਹੀ ਪਾਈ ਜਾਓ। ਸੁੱਚ ਦਾ ਨਾਮੋ ਨਿਸ਼ਾਨ ਨਹੀਂ ਰਿਹਾ, ਅਸੀਂ ਨਾਲੇ ਖਾਈ ਜਾਂਦੇ ਹਾਂ, ਨਾਲੇ ਲਿਖੀ ਜਾਂਦੇ ਹਾਂ, ਨਾਲੇ ਖਾਈ ਜਾਂਦੇ ਹਾਂ, ਨਾਲੇ ਟੈਲੀਫੋਨ ਅਟੈਂਡ ਕਰੀ ਜਾਂਦੇ ਹਾਂ। ਉਹੀ ਜੂਠੇ ਹੱਥ ਟੈਲੀਫੋਨ ਲੱਗਦੇ ਹਨ, ਕੋਈ ਦੂਸਰਾ ਆ ਕੇ ਉਸਨੂੰ ਪਕੜਦਾ। ਸੀਲ ਸੰਜਮ ਸੁੱਚ ਪੰਨੀ, ਕਹਿੰਦੇ ਪੰਨ ਦਿੱਤੀ ਹੈ, ਇਹ ਅਵਗੁਣ ਹਨ। ਖਾਣਾ ਖਾਜ ਅਹਾਜ, ਅਤੇ ਖਾਣਾ ਸਾਡਾ, ਉਸ ਦੇ ਵਿੱਚ ਹੁਣ ਸਾਨੂੰ ਹੋਸ਼ ਹੀ ਨਹੀਂ ਰਹੀ ਵੀ ਇਹ ਬਣਾਇਆ ਕਿਸਨੇ ਹੈ, ਕਿਵੇਂ ਬਣਾਇਆ ਹੈ, ਸਾਫ ਸੁਥਰਾ ਹੋ ਕੇ ਬਣਾਇਆ ਹੈ ਜਾਂ ਨਹੀਂ ਬਣਾਇਆ। ਖਾਜ ਅਹਾਜ, ਜੋ ਗਲਤ ਮਲਤ ਹੈ ਉਹ ਅਸੀਂ ਖਾਣ ਲੱਗ ਪਏ, ਰੈਸਟੋਰੈਂਟਸ ਦੇ ਵਿੱਚ ਅਸੀਂ ਖਾਂਦੇ ਹਾਂ। ਤੁਸੀਂ ਕਦੇ ਸੋਚੋ ਤੇ ਸਹੀ, ਉਹ ਲੋਕ ਜੋ ਅੰਦਰ ਰੋਸਟ ਹੋ ਰਹੇ ਹਨ, ਉਹ ਬੜੇ ਬੜੇ ਓਵਨਸ ਦੇ ਆਲੇ ਦੁਆਲੇ ਖੜੇ ਹੋ ਕੇ ਕੁੱਕ ਕਰ ਰਹੇ ਹਨ, ਉਹ ਬਹੁਤ ਮਨ ਦੀ ਸ਼ਾਂਤੀ ਚ ਅਤੇ ਪ੍ਰੇਮ ਦੇ ਨਾਲ ਕੁੱਕ ਕਰ ਰਹੇ ਹਨ, ਕੋਈ ਭਾਵਨਾ ਦੇ ਨਾਲ ਤੁਹਾਡੇ ਸਾਹਮਣੇ ਪਲੇਟ ਲਿਆ ਕੇ ਰੱਖਦੇ ਹਨ। ਪਤਾ ਨੀ ਕਿਤਨੇ ਜਲੇ ਪੁਜੇ ਹਨ ਅੰਦਰੋਂ ਵਿਚਾਰੇ, ਸਾਰੇ ਦਿਨ ਦੇ ਥੱਕੇ ਮੰਦੇ, ਤੇ ਉਸ ਕਿਸਮ ਦੀ ਐਨਰਜੀ ਉਸ ਫੂਡ ਦੇ ਵਿੱਚ ਆਉਂਦੀ ਹੈ ਜਿਸ ਨੇ ਉਹ ਤਿਆਰ ਕੀਤਾ ਹੈ, ਤਾਂ ਅਸੀਂ ਬਾਹਰ ਬੈਠ ਕੇ ਉਸਨੂੰ ਰੈਲਿਸ਼ ਕਰਦੇ ਹਾਂ। ਕਿਸ ਸਟੇਟ ਆਫ ਮਾਇੰਡ ਦੇ ਨਾਲ ਉਸਨੇ ਬਣਾਇਆ ਹੈ ਸਾਨੂੰ ਕੋਈ ਪਤਾ ਨਹੀਂ ਹੈ। ਉਸਦੇ ਹੱਥ ਸਾਫ ਸਨ ਜਾਂ ਨਹੀਂ ਸਨ ਸਾਨੂੰ ਪਤਾ ਨਹੀਂ ਹੈ, ਸੁੱਚੇ ਸਨ ਜਾਂ ਨਹੀਂ ਸਨ। ਕਿਤੇ ਐਸਾ ਤਾਂ ਨਹੀਂ ਕਿ ਸਾਡੇ ਹੀ ਖਾਣੇ ਨੂੰ ਉਸਨੇ ਪਹਿਲਾਂ ਟੇਸਟ ਕਰਕੇ ਦੇਖਿਆ ਹੋਵੇ ਕਿ ਸਪਾਈਸ ਠੀਕ ਹੈ ਜਾਂ ਨਹੀਂ ਹੈ, ਹਾਊ ਡੂ ਯੂ ਨੋ। ਪਰ ਸਾਡੇ ਚ ਕੋਈ ਅੱਜ ਪਰਹੇਜ਼ ਹੀ ਨਹੀਂ ਹੈ, ਜਿੱਥੇ ਮਰਜ਼ੀ ਬੈਠ ਜਾਓ ਔਰ ਖਾ ਲਓ। ਦਾਸ ਟਰੈਵਲ ਕਰ ਰਿਹਾ ਸੀ ਲੰਡਨ ਤੋਂ ਮਸਕਟ ਤੱਕ ਦੀ ਫਲਾਈਟ ਦੇ ਵਿੱਚ, ਉਹ ਏਅਰ ਹੋਸਟੈਸ ਦੋ ਤਿੰਨ ਦਫਾ ਆਈਆਂ ਪੁੱਛਣ ਲੱਗੀਆਂ ਕਿ ਮਿਸਟਰ ਸਿੰਘ ਯੂ ਵਾਂਟ ਐਨੀਥਿੰਗ, ਮੈਂ ਕਿਹਾ ਨੋ ਆਈ ਹੈਵ ਮਾਈ ਓਨ ਵਾਟਰ ਐਂਡ ਸਮਥਿੰਗ ਟੂ ਈਟ। ਫਾਈਨਲੀ ਉਹਨਾਂ ਨੇ ਮੈਨੂੰ ਪੁੱਛਿਆ ਕਿ ਵਟ ਇਜ਼ ਦਾ ਰੀਜ਼ਨ ਯੂ ਆਰ ਨਾਟ ਟੇਕਿੰਗ ਈਵਨ ਟੀ ਫਰੋਮ ਅਸ ਐਨੀਥਿੰਗ ਈਵਨ ਵਾਟਰ। ਮੈਂ ਕਿਹਾ ਇਸ ਦਾ ਕਾਰਨ ਇਹ ਹੈ ਕਿ ਇੱਕੋ ਹੀ ਟਰਾਲੀ ਦੇ ਵਿੱਚੋਂ ਤੁਸੀਂ ਮੀਟ ਵੀ ਸਰਵ ਕਰੀ ਜਾ ਰਹੇ ਹੋ, ਅਲਕੋਹਲ ਵੀ ਸਰਵ ਕਰੀ ਜਾ ਰਹੇ ਹੋ, ਬੀਅਰ ਵੀ ਸਰਵ ਕਰੀ ਜਾ ਰਹੇ ਹੋ, ਫਿਰ ਲੋਕਾਂ ਦੇ ਜੂਠੇ ਭਾਂਡੇ ਚੱਕ ਚੱਕ ਕੇ ਫਿਰ ਵਾਪਸ ਰੱਖੀ ਜਾ ਰਹੇ ਹੋ। ਮੈਂ ਕਿਹਾ ਹੈਵ ਯੂ ਵਾਸ਼ ਯੂਰ ਹੈਂਡਸ, ਕਹਿੰਦੀ ਨੋ। ਮੈਂ ਕਿਹਾ ਦੈਨ ਆਈ ਕੈਨੋਟ ਟੇਕ ਫਰੋਮ ਯੂ, ਇਫ ਯੂ ਵਾਂਟ ਟੂ ਗਿਵ ਮੀ ਸਮਥਿੰਗ ਗੋ ਐਂਡ ਵਾਸ਼ ਯੂਰ ਹੈਂਡਸ, ਕਿਉਂਕਿ ਕਲੀਨ ਨਹੀਂ। ਕਹਿੰਦੀ ਹੂ ਕੈਨ ਬਾਦਰ ਫਾਰ ਆਲ ਦੈਟ, ਵੀ ਕੈਨਟ ਬੀ ਬਾਦਰ ਫਾਰ ਆਲ ਦੈਟ। ਇਸ ਕਰਕੇ ਮੈਂ ਕਿਹਾ ਫਿਰ ਮੈਂ ਤੁਹਾਡੇ ਤੋਂ ਕੁਛ ਲੈ ਕੇ ਖਾਂਦਾ ਨਹੀਂ। ਇਹ ਅਵਗੁਣ ਹਨ, ਅਸਾਂ ਇਹ ਤਮਾਮ ਕੁਛ ਜੋ ਗਰਾਊਂਡ ਹੈ ਇਸ ਨੂੰ ਪਹਿਲਾਂ ਸਿੱਖਣਾ ਹੈ। ਉੱਠਣਾ, ਬੈਠਣਾ, ਖਾਣਾ, ਪੀਣਾ, ਬੋਲਣਾ, ਚੱਲਣਾ, ਇਹ ਤਮਾਮ ਪਹਿਨਣਾ, ਇਹ ਸਭ ਕੁਛ ਸਿੱਖਣਾ ਹੈ। ਔਰ ਸਭ ਤੋਂ ਵੱਡੇ ਜੋ ਗੁਣ ਹਨ ਉਹ ਹੈ ਨਿਮਰਤਾ। ਉਹ ਸਭਨਾ ਕੀ ਰੇਨਕਾ ਤਾਓ ਆਓ ਹਮਾਰੇ ਪਾਸ, ਮਹਾਰਾਜ ਜੀ ਕਹਿੰਦੇ ਇਤਨੀ ਨਿਮਰਤਾ ਤੇਰੇ ਅੰਦਰ ਹੋਵੇ ਕਿ ਤੂੰ ਸਾਰਿਆਂ ਦੇ ਚਰਨਾਂ ਦੀ ਧੂੜ ਬਣਿਆ ਪਿਆ ਹੋਵੇ ਤਾਂ ਜਾ ਕੇ ਸਾਡੇ ਪਾਸ ਆਈ। ਉਹ ਸਭਨਾ ਕੀ ਰੇਨਕਾ ਤਾਓ ਆਓ ਹਮਾਰੇ ਪਾਸ, ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤੱਤ। ਫਿੱਕਾ ਬੋਲਣ ਦੀ ਗੁੰਜਾਇਸ਼ ਹੀ ਨਹੀਂ ਛੱਡੀ ਮਹਾਰਾਜ ਨੇ, ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੀ ਸੋਏ, ਫਿੱਕਾ ਦਰਗਾਹ ਸਟੀਏ ਮੂੰਹ ਥੁੱਕਾਂ ਫਿੱਕੇ ਪਾਏ, ਫਿੱਕਾ ਮੂਰਖ ਆਖੀਏ ਪਾਣਾ ਲਹਿ ਸਜਾਏ। ਪਾਣਾ ਜੁੱਤੀਆਂ ਨੂੰ ਆਖਦੇ ਹਨ, ਕਹਿੰਦੇ ਹਨ ਦਰਗਾਹ ਚ ਉਸਦੇ ਜੁੱਤੀਆਂ ਪੈਂਦੀਆਂ ਹਨ। ਨਾਓ ਥਿੰਕ, ਜਦੋਂ ਵੀ ਤੁਸੀਂ ਫਿੱਕਾ ਬੋਲੇ ਹੋ ਤੇ ਤੁਹਾਡੇ ਉੱਤੇ ਆਹ ਕੁਛ ਲਾਗੂ ਹੁੰਦਾ ਹੈ। ਫਿੱਕਾ ਦਰਗਾਹ ਸਟੀਏ ਮੂੰਹ ਥੁੱਕਾਂ ਫਿੱਕੇ ਪਾਏ, ਫਿੱਕਾ ਮੂਰਖ ਆਖੀਏ, ਉਸਨੂੰ ਮੂਰਖ ਆਖਿਆ ਜਾਂਦਾ ਹੈ। ਸੋ ਕਿਸ ਤਰ੍ਹਾਂ ਫਿੱਕਾ ਬੋਲ ਸਕਦੇ ਹੋ? ਇਹ ਤਮਾਮ ਚੀਜ਼ਾਂ ਨੂੰ ਆਲਟਰ ਕਰਨਾ ਹੈ ਨਾ, ਇਹਨਾਂ ਤਮਾਮ ਚੀਜ਼ਾਂ ਨੂੰ ਬਦਲਣਾ ਹੈ। ਇਹ ਸਾਰੇ ਸ਼ੁਭ ਗੁਣ ਆਪਣੇ ਅੰਦਰ ਧਾਰਨ ਕਰਨੇ ਹਨ। ਜੇ ਗੁਣ ਨਹੀਂ ਹਨ ਤੇ ਵਿਣ ਗੁਣ ਕੀਤੇ ਭਗਤ ਨਾ ਹੋਏ। ਕਿਸੇ ਤੋਂ ਜਾ ਕੇ ਭਗਤੀ ਦਾ ਸਵਾਲ ਨਾ ਪੁੱਛਣਾ ਕਿ ਭਗਤੀ ਕਿਵੇਂ ਕਰਨੀ ਹੈ, ਜੇ ਉਸਦੀ ਗਰਾਊਂਡ ਹੀ ਤਿਆਰ ਨਹੀਂ ਹੈ, ਜੇ ਸ਼ੁਭ ਗੁਣ ਹੀ ਤਿਆਰ ਨਹੀਂ ਹਨ। ਅੱਜ ਗੁਣਾਂ ਦੀ ਗੱਲ ਕੀਤੀ ਹੈ, ਵਿਚ ਇਜ਼ ਦਾ ਗਰਾਊਂਡ ਵਰਕ। ਕੱਲ ਨੂੰ ਅਸੀਂ ਜੋ ਮਨ ਔਰ ਆਤਮਾ ਦੀ ਥੋੜੀ ਜਿਹੀ ਵਿਚਾਰ ਸਿਮਰਨ ਅਭਿਆਸ ਦੀ ਵਿਚਾਰ ਕਰਾਂਗੇ। ਆਪ ਜੀ ਕਿਰਪਾ ਕਰਕੇ ਸਮੇਂ ਸਿਰ ਆਓ ਤਾਂ ਕਿ ਕੱਲ ਨੂੰ ਸ਼ਾਮ ਦੇ ਕੀਰਤਨ ਸਾਰੇ ਕੀਰਤਨ ਕੰਕਲੂਡ ਹੋ ਜਾਣਗੇ। ਤੋ ਆਓ ਪ੍ਰੇਮ ਨਾਲ ਇਸ ਪੰਕਤੀ ਨੂੰ ਗਾਓ ਕਿ ਮੁੰਦੇ ਫਿਰ ਬਿਨ ਕਿਆ ਸ਼ਿੰਗਾਰ, ਫਿਰ ਅਕਾਲ ਪੁਰਖ ਵਾਹਿਗੁਰੂ ਤਾਂ ਨੇੜੇ ਆਉਂਦਾ ਹੈ ਜੇ ਗੁਣ ਹੋਣ। ਜੇ ਉਹ ਗੁਣ ਤੇਰੇ ਅੰਦਰ ਗਲੇ ਪਏ ਹਨ ਤੇ ਉਹ ਤੇਰੇ ਤੋਂ ਬਹੁਤ ਦੂਰ ਚਲੇ ਗਿਆ ਹੈ ਤੇ ਤੂੰ ਆਪਣੇ ਆਪ ਦੀ
जो फिर्द है अगली मैस है उसनू तू सिर्फ टकी जा रही है शिंगार करके सुंदर कपड़िया नाल गहने नाल कॉस्मेटिक्स नाल परफ्यूम्स आदि नाल कहंदे हन इस शिंगार दे नाल वाहिगुरु ने नेड़े नहीं आना क्योंकि उसनू तेरी अंदरली हालत का पता है कि उत्थे हर दसर तेरे गुण गले ये तेरी हालत है प्रेम नाल गाओ।

0: ਸੁਖਰੀ ਕਿਵੇਂ ਬਖਸ਼ਿਸ਼ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।
1: You are listening to SeekNet Radio, broadcasting live Gurbani Kirtan 24 hours a day from around the world.

ਕਾਫਰਾ ਖਾਲਸਾ ਧਰਮ ਨਹੀਂ ਹੈ, ਖਾਲਸਾ ਹੈ ਪੰਥ। ਤੇ ਪੰਥ ਦਾ ਮਤਲਬ ਹੈ ਰਾਹ, ਤੇ ਖਾਲਸ ਦਾ ਮਤਲਬ ਹੈ ਪਵਿੱਤਰ। ਪਵਿੱਤਰ ਰਾਹ ਦੇ ਉੱਪਰ ਚੱਲਣ ਵਾਲਾ ਕੋਈ ਮਹਾਂਪੁਰਖ, ਕੋਈ ਸੰਤ ਜਨ, ਕੋਈ ਜਗਿਆਸੂ, ਜਿਸ ਨੂੰ ਪੂਰੇ ਗੁਰੂ ਦੀ ਕਿਰਪਾ ਦੁਆਰਾ ਇਸ ਰਾਹ ਦੀ ਸੋਝੀ ਹੋ ਜਾਏ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਨੇ ਇਸ ਦੀਆਂ ਕੁਝ ਕੁ ਸ਼ਰਤਾਂ ਦੱਸੀਆਂ, ਨਿਯਮ ਦੱਸੇ ਹਨ। ਵੀ ਗੁਰਸਿੱਖ ਦੀ ਡੈਫੀਨੇਸ਼ਨ ਕੀ ਹੈ, ਉਹ ਲਿਖਦੇ ਨੇ ਵੀ ਗੁਰਸਿੱਖ ਭਲਕੇ ਉੱਠ ਕਰ ਅੰਮ੍ਰਿਤ ਵੇਲੇ ਸਰ ਨਾ ਵੰਦਾ, ਇਸ਼ਨਾਨ ਕਰਨਾ, ਗੁਰੂ ਕੀ ਬਾਣੀ ਦਾ ਜਾਪ ਕਰਨਾ, ਫਿਰ ਸਤ ਸੰਗਤ ਵਿਚ ਆ ਕੇ ਗੁਰਬਾਣੀ ਦਾ ਕੀਰਤਨ ਸ਼੍ਰਵਣ ਕਰਨਾ, ਸੇਵਾ ਕਰਨੀ, ਗੁਰਸਿੱਖ ਸਾਧ ਸੰਗਤ ਦੀ ਸੇਵਾ ਕਰਨੀ, ਦਸਵੰਧ ਗੁਰੂ ਦੀ ਸਮਰਪਿਤ ਕਰ ਦੇਣਾ, ਤੇ ਆਪਾਂ ਵੀ ਗੁਰੂ ਦੀ ਸਮਰਪਿਤ ਕਰ ਦੇਣਾ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਜਿਹੜਾ ਜਾਗਤ ਜੋਤ ਨਾਲ ਜੁੜਿਆ ਹੋਇਆ ਹੈ, ਜਾਗਦੀ ਜੋਤ ਨੂੰ ਹਮੇਸ਼ਾ ਜਪੇ, ਚਿਰੰਕਾਲ ਸਦੀਵ ਕਾਲ ਹਿਰਦੇ ਦੇ ਅੰਦਰ ਉਸ ਨੂੰ ਧਾਰਨ ਕਰੇ, ਉਸ ਨੂੰ ਖਾਲਸਾ ਕਿਹਾ ਜਾਂਦਾ। ਉਹ ਖਾਲਸ ਹੋ ਜਾਂਦਾ, ਸ਼ੁੱਧ ਤੇ ਨਿਰੋਲ ਹੋ ਜਾਂਦਾ, ਜਿਹੜਾ ਸੰਸਾਰ ਦੇ ਵਹਿਮਾਂ ਭਰਮਾਂ ਤੋਂ ਦੂਰ ਹੋ ਜਾਂਦਾ। ਬ੍ਰਤ, ਗੋਰ, ਮੜੀ, ਮੱਟ, ਭੂਲ ਨਾ ਮਾਨੇ, ਜਿਹੜਾ ਇਹਨਾਂ ਚੀਜ਼ਾਂ ਨੂੰ ਨਾ ਮੰਨਦਾ ਹੋਵੇ, ਜਿਹੜਾ ਤੀਰਥ, ਦਾਨ, ਦਇਆ, ਤਪ, ਸੰਜਮ ਇਹਨਾਂ ਨੂੰ ਇੱਕ ਅਕਾਲ ਪੁਰਖ ਤੋਂ ਬਗੈਰ ਨਾ ਮੰਨਦਾ ਹੋਵੇ, ਕਿਉਂਕਿ ਇੱਕ ਅਕਾਲ ਪੁਰਖ ਮਹਾਰਾਜ ਦੇ ਸਿਮਰਨ ਤੋਂ ਬਗੈਰ ਬਾਕੀ ਦੀਆਂ ਚੀਜ਼ਾਂ ਸਾਰੀਆਂ ਅਧੂਰੀਆਂ ਹਨ। ਤੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਖਾਲਸੇ ਦੀ ਡੈਫੀਨੇਸ਼ਨ ਉਪਮਾ ਕੀਤੀ ਹੈ, ਕਹਿੰਦੇ ਖਾਲਸਾ ਮੇਰਾ ਹੀ ਰੂਪ ਹੈ ਤੇ ਮੈਂ ਇਸ ਦੇ ਅੰਦਰ ਨਿਵਾਸ ਕਰਦਾ ਹਾਂ। ਜਿਹੜਾ ਖਾਲਸ ਸ਼ੁੱਧ ਸਰੂਪ ਨਜ਼ਰ ਆਉਂਦਾ ਹੋਵੇ, ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿੰਦੇ ਮੈਂ ਉਸ ਦੇ ਚਰਨਾਂ ਦੀ ਖਾਕ ਨੂੰ ਲੋੜਦਾ। ਧੰਨ ਗੁਰੂ ਰਾਮਦਾਸ ਮਹਾਰਾਜ।

ਮਾੜਿਆ ਪਿਆ ਸਾਜਿਆ ਫਿਰ ਚੋ ਨਾਲ ਦੂਈ ਕੁਦਰਤ ਸਾਜਿਆ ਕਰਾਸ ਜਿਠੋ ਚਾਹ ਦਾਤਾ ਕਰਤਾ ਆਪ ਨੂੰ ਤੁਸ ਦੇਵਾ ਕਰੈ ਪਸਾਓ ਤੂੰ ਜਾਣੋ ਸਭ ਸਹਿ ਦੇ ਲੈ ਸਜਨ ਖਵਾਓ ਕਰਾਸ ਜਿਠੋ ਚਾਹੋ।

ਪਾਇ ਕਣਕ ਨਾ ਹੋਇਆ ਧਰਮ ਭਾਲਿਆ। ਉਸੇ ਸੱਚੇ ਸੱਚ ਨੇ ਬੜਾ ਜਲਵਾ ਕੇ ਜਮਾ ਲਿਆ, ਸੌ ਰੁਪਾਇਲ ਪੂੜਿਆ ਮੌਕਾ ਲੈ ਦੋ ਚਾਲਿਆ, ਤੇਰੇ ਨੈਣ ਤੇ ਸਜਣ ਗਏ ਹਾਰ ਗਏ ਸਿੱਖ ਗਵਾ ਲਿਆ, ਲਿਖਣਾ ਹੋਇਆ ਧਰਮ ਭਾਲਿਆ।

ਉਸਮਾਦ ਰੂਪ ਉਸਮਾਦ ਰੰਗ ਉਸਮਾਦ ਨਾਂਗੇ ਫਿਰੇ ਜੰਤ ਉਸਮਾਦ ਪਾਉਣ ਉਸਮਾਦ ਪਾਣੀ ਉਸਮਾਦ ਅਗਨੀ ਖੇਡੇ ਵਡਾਣੀ ਉਸਮਾਦ ਧਰਤੀ ਉਸਮਾਦ ਖਾਣੀ ਉਸਮਾਦ ਸਾਧ ਲਗੇ ਪ੍ਰਾਣੀ ਉਸਮਾਦ ਸੰਜੋਗ ਉਸਮਾਦ ਵਿਨਯੋਗ।

ਨਾਲ ਦ੍ਰਿੜਕਾਰ ਹੈ ਲੈ ਲੈ ਨਾ ਜਾਈਏ ਜਿਉ ਵਿਸ਼ਵ ਤਿਸਦਾ ਦੇਖਾ ਜਾ ਅਗਵਾਈਏ ਜੇ ਲੋੜੇ ਚੰਗਾ ਆਪਣਾ ਕਰਮ ਨੂੰ ਨੀਚ ਸਦਾਈਏ ਜੇ ਜੁਰਮਾਨਾ ਪਰ ਹੈ ਜਰਵੇਸ਼ ਕਰੇ।

ਸੱਚਾ ਸਹਿਵੇ ਗੁਰੂ ਸੱਚੋ ਸੱਚ ਵਰਤਾਇਆ ਜਿਸ ਤੋਂ ਦੇਰ ਸਿਮਲੈ ਸੱਚ ਤਨ ਵੀ ਸੱਚ ਕਮਾਇਆ ਸਤਿਗੁਰੂ ਮਿਲਿਆ ਸੱਚ ਪਾਇਆ ਜਿਨ ਕਹਿ ਸੱਚ ਵਸਾਇਆ।

ਸਾਹਮਣੇ ਦੱਸੋ ਇਹਨੇ ਕੀ ਪ੍ਰਕਾਰ ਦੇ ਸਾਰੇ ਕਰਮਾਂ ਬਾਹਰੇ ਲੱਡੋ ਨਾ ਲੈਣੀ ਸਾਹਮਣੇ ਕੂਲ ਨਾ ਕੁਝ ਨਾ ਆਪਣਾ ਆਉਂਦਾ ਆਪ ਰਹਿੰਦੇ ਸਾਡੀ ਕਾਠੀ ਜਾ ਤੁਰ ਤੁਰ ਜਾਸ ਰਹਿੰਦੇ ਤੁਮ ਗਾਇਬ ਜਾ ਜਾਏਂਦੇ ਤੁਮ ਗਾਇਬ ਜਾ ਜਾਏਂਦੇ।

ਪਾਤਸ਼ਾਹ ਦਾ ਜਨਮ ਸਥਾਨ। ਇੱਕ ਗੁਰਦੁਆਰਾ ਨਹੀਂ, ਬਹੁਤ ਗੁਰਦੁਆਰੇ ਨੇ ਗੁਰੂ ਨਾਨਕ ਪਾਤਸ਼ਾਹ ਦੇ, ਉੱਥੇ ਹਾਜ਼ਰੀਆਂ ਪੜ੍ਹਦੇ ਜਥੇ ਜਾਂਦੇ ਆ। ਤੇ ਭਾਈ ਮਰਦਾਨੇ ਦੀ ਔਲਾਦ ਚੋਂ ਤੁਹਾਡੇ ਸਾਹਮਣੇ ਅਸੀਂ ਸ਼ਬਦ ਕੀਰਤਨ ਸੁਣਾ ਰਹੇ ਹਾਂ। ਬੜੀ ਖੁਸ਼ੀ ਦੀ ਗੱਲ ਹੈ ਕਿ ਤੁਹਾਡੇ ਦਰਸ਼ਨ ਹੋ ਗਏ ਨੇ। ਸਾਨੂੰ 2 ਮਹੀਨੇ ਸ਼ਬਦ ਹੀ ਕੋਈ ਨਹੀਂ। ਭਗਤਾਂ ਦੀ ਬਾਣੀ ਦੇਖ ਲੋ, ਭਗਤਾਂ ਦੇ ਸ਼ਬਦ ਵੇਖ ਲੋ, ਗੁਰੂਆਂ ਦੇ ਸ਼ਬਦ ਦੇਖ ਲੋ, ਸਾਰੇ ਰਾਗਾਂ ਚ ਰਾਗ ਤੋਂ ਬਾਹਰ ਕੋਈ ਸ਼ਬਦ ਹੈ ਹੀ ਨਹੀਂ। ਤੇ ਅਸੀਂ ਭਾਈ ਮਰਦਾਨੇ ਦੀ ਔਲਾਦ ਚ ਕੋਈ ਹੁਕਮ ਹੁੰਦਾ ਸੀ, ਭਾਈ ਮਰਦਾਨਾ ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਸਨ ਵੀ ਭਾਈ ਮਰਦਾਨਾ ਸ੍ਰੀ ਰਾਗ ਚ ਸ਼ਬਦ ਆਇਆ ਸ੍ਰੀ ਰਾਗ ਚ ਗਾ, ਤੋ ਭਾਈ ਮਰਦਾਨੇ ਨੇ ਸ੍ਰੀ ਰਾਗ ਚ ਗਾਉਣਾ। ਇਹ ਬਸੰਤ ਚ ਆਇਆ, ਮਾਝ ਚ ਆਇਆ, ਤੁਖਾਰੀ ਚ ਆਇਆ, ਵਡਹੰਸ ਚ ਆਇਆ, ਜੋ ਵੀ ਰਾਗ ਸਨ ਗੁਰੂ ਨਾਨਕ ਪਾਤਸ਼ਾਹ ਦੱਸਦੇ ਸਨ ਤੇ ਉਹ ਗਾਉਂਦੇ ਸਨ ਭਾਈ ਮਰਦਾਨਾ ਜੀ। ਤੇ ਥੋੜਾ ਜਿਹਾ ਨਮੂਨਾ ਮੈਂ ਜ਼ਰੂਰ ਪੇਸ਼ ਕਰਦਾ ਹਾਂ।

ਟੀਵੀ ਨੇ ਧਿਆਨ ਦੇਣਾ। ਪਾਵ ਸੁਹਾਵੇ ਉਹ ਕਿਹੜੇ ਪੈਰ ਹਨ, ਕਦਮ ਹਨ, ਚਰਨ ਹਨ, ਪਗ ਪਾਵੇ ਕੀ ਹੈ, ਕਿਹੜੇ ਸੁਹਾਵੇ ਹਨ, ਸਹਿ ਫਰਮਾਉਂਦੇ ਨੇ।

ਹੇਤ ਹੈ ਸਤਿਗੁਰ ਕੋਟ ਤੈ।

0: ਆਵੇ ਤੂੰ ਵੇਖੇ ਹਾਂ ਮੁਕਰਾਂ
1: ਤੂੰ ਵੇਖੇ ਹਾਂ ਮੁਕਰਾਂ
0: ਤੂੰ ਵੇਖੇ ਅੱਗੋਂ ਦੇਖੇ ਪਿੱਛੋਂ ਦੇਖੇ ਤੂੰ ਜੇ ਕਹਾਂ ਛੁਪਾਵੇ ਤੂੰ ਵੇਖੇ ਦਿਨ ਰਾਤ ਕਮਾਇੜੋ ਸੋ ਆਇਓ ਮਾਥੇ ਜਿਸ ਪਾਸ ਲੁਕਾਇਂਦੜੋ ਸੋ ਵੇਖੀ ਸਾਥੇ।